ਸ੍ਰੀਮਾਨ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਦੇ ਰੋਗ ਦਾ ਤੰਦਰੁਸਤੀ ਜੀ ਆਚਨਾ ਕਰਦੇ ਹੋਏ ਸਰਦਾਰ ਜਸਪ੍ਰੀਤ ਸਿੰਘ ਸ਼ਾਹੂ ਵੱਲੋਂ 1000 ਰੁਪਈਏ ਇੱਕ ਮਹੀਨੇ ਦੀ ਕੜਾਹ ਪ੍ਰਸ਼ਾਦ ਦੀ ਦੇਗ ਵਜੋਂ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਸ੍ਰੀਮਾਨ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਨੂੰ ਦੇਹ ਰੂਪਤਾ ਬਖਸ਼ਣੀ, ਚੜ੍ਹਦੀ ਕਲਾ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ। ਸ੍ਰੀਮਤੀ ਜਗਜੀਤ ਕੌਰ ਬੈਨੀਪਾਲ ਚੜ੍ਹਦੀ ਕਲਾ ਦੀ ਆਸਨਾ ਕਰਦੇ ਹੋਏ 1100 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਸੇਵਕਾਂ ਦੀ ਸ਼ੁਭ ਮਨੋਕਾਮਨਾ ਪੂਰਨ ਕਰਨੀ, ਚੜ੍ਹਦੀ ਕਲਾ ਬਖਸ਼ਣੀ। ਮੰਗਲ ਸਿੰਘ ਜੀ ਗਿੱਲ ਦੇਹ ਰੋਗਤਾ ਦੀ ਆਸਨਾ ਕਰਦੇ ਹੋਏ ਚੜ੍ਹਦੀ ਕਲਾ ਦੀ ਆਸਨਾ ਕਰਦੇ ਹੋਏ 1100 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀ ਕਲਾ ਰੱਖਣੀ, ਕਾਰਜ ਰਾਸ ਕਰਨੇ। ਸ੍ਰੀਮਤੀ ਸੁਖਮਿੰਦਰ ਕੌਰ ਬੈਨੀਪਾਲ 500 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ ਦੇ ਰੋਗਤਾ ਬਖਸ਼ਣੀ, ਚੜ੍ਹਦੀ ਕਲਾ ਰੱਖਣੀ। ਵਿਵਾਹ ਦੇ ਸਾਲਗਿਰਹ ਦੇ ਖੁਸ਼ੀ ਵਿੱਚ ਬੀਬੀ ਜਸਵਿੰਦਰ ਕੌਰ ਵਾਈਫ ਆਫ ਸਰਦਾਰ ਰਤਨ ਸਿੰਘ ਜੀ ਬਾਸਰੀ ਵਾਲੇ 500 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ ਨਾਮਦਾਨ ਗੁਰਸਿੱਖੀ ਜੀਵਨ ਦੇ ਰੋਗਤਾ ਬਖਸ਼ਣੀ। ਸਰਦਾਰ ਹੰਸ ਰਾਜ ਸਿੰਘ ਰਤਨ ਸਿੰਘ ਬਾਸਰੀ ਵਾਲੇ, ਸਰਦਾਰ ਹਰਮੀਤ ਸਿੰਘ ਰਤਨ ਸਿੰਘ ਬਾਸਰੀ ਵਾਲੇ 200-200 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ ਚੜ੍ਹਦੀ ਕਲਾ ਰੱਖਣੀ। ਸਵਰਗਵਾਸੀ ਸਰਦਾਰ ਕੁੰਦਨ ਸਿੰਘ ਸਿਲੇਦਾਰ ਸਾਲਾਨਾ ਬਰਸੀ ਨਿਮਿਤ ਪਰਿਵਾਰ ਵੱਲੋਂ 200 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਹੋਏ ਮਹਾਰਾਜ। ਵਿਛੜੇ ਆਤਮਾ ਨੂੰ ਆਪ ਜੀ ਦੇ ਚਰਨ ਕਵਲਾ ਸ਼ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ ਰੱਖਣੀ। ਸਮੂਹ ਬਜ਼ੁਰਗਾਂ ਅਤੇ ਬੱਚਿਆਂ ਦੀ ਮਿੱਠੀ ਯਾਦ ਵਿੱਚ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ 500 ਰੁਪਈਏ ਆਪ ਜੀ ਦੇ ਲੰਗਰਾਂ ਲਈ ਹਾਜ਼ਰ ਹੋਏ ਮਹਾਰਾਜ, ਚੜ੍ਹਦੀ ਕਲਾ ਰੱਖਣੀ। ਵਿਛੜੀ ਆਤਮਾਵਾਂ ਨੂੰ ਆਪ ਜੀ ਦੇ ਚਰਨ ਕਵਲਾ ਸ਼ਨਿਵਾਸ ਬਖਸ਼ਣਾ। ਜਸਮੀਤ ਸਿੰਘ ਜੀ ਇਮਤਿਹਾਨ ਵਿੱਚ ਕਾਮਯਾਬੀ ਮਿਲਣ ਲਈ ਬੇਅੰਤ ਮਾਇਆ ਆਪ ਜੀ ਦੇ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ, ਚੜ੍ਹਦੀ ਕਲਾ ਰੱਖਣੀ, ਵਿਦਿਆ ਦਾਨ ਬਖਸ਼ਣਾ, ਇਮਤਿਹਾਨ ਵਿੱਚ ਕਾਮਯਾਬੀ ਬਖਸ਼ਣੀ। ਇਕਜੋਤ ਕੌਰ ਪ੍ਰਹਾਰ ਕਾਰਜ ਰਾਸ ਹੋਣ ਲਈ 200 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਕਰਦੇ ਮਹਾਰਾਜ, ਚੜ੍ਹਦੀ ਕਲਾ ਰੱਖਣੀ। ਸ਼ੁਕਰਾਨੇ ਵਜੋਂ ਕਾਕਾ ਸਚਮਨ ਸਿੰਘ ਵੱਲੋਂ ਸਰਦਾਰ ਮਦਨ ਮੋਹਨ ਸਿੰਘ ਜੀ ਖਾਲਸਾ ਵੱਲੋਂ 1100 ਰੁਪਈਏ ਆਪ ਜੀ ਦੇ ਪਾਵਨ ਲੰਗਰਾਂ ਲਈ ਹਾਜ਼ਰ ਹੋਏ ਨੇ। ਸੱਚੇ ਪਾਤਸ਼ਾਹ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਚੜ੍ਹਦੀ ਕਲਾ ਰੱਖਣੀ, ਹਰਮਦਾਨ ਫਤਿਹ ਕਰਨਾ। ਹੋਰ ਬੇਅੰਤ ਸੰਗਤਾਂ ਵੱਲੋਂ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਜਿਨ੍ਹਾਂ ਜਿਨ੍ਹਾਂ ਹੱਥਾਂ ਤੋਂ ਇਹ ਮਾਇਆ ਤਿਲ ਫੁੱਲ ਭੇਟਾ ਰੁਮਾਲੇ ਹਾਜ਼ਰ ਹੋਏ ਮਹਾਰਾਜ, ਸਮੂਹ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਤਰਖਣਾ। ਨਾਮਦਾਨ ਗੁਰਸਿੱਖੀ ਜੀਵਨ ਬਖਸ਼ਣਾ, ਸ਼ੁਭ ਮਨੋਕਾਮਨਾਵਾਂ ਪੂਰਨ ਕਰਨੀ, ਯਾਤਰਾ ਸਫਲੀ ਕਰਨੀ,

ਬੰਦੇ ਖਾਲਸੇ ਦੀ ਦਿਨਾਂ ਤੇ ਚਾੜਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਂ।

0: ਕੀਤੀ ਛੁੱਟੀ ਨਾਲ ਸਤਿ ਸ੍ਰੀ ਅਕਾਲ।
1: ਵਾਹਿਗੁਰੂ ਜੀ ਅਰਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਇ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ

ਮਾਜਰਾ ਹਜੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ

ਵਾਹਿਗੁਰੂ ਚਿਤਾਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦਾਰ ਮੇਲੇ ਬੋਲੋ ਜੀ। ਸ੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਣੇ ਜੀ, ਖਡੂਰ ਸਾਹਿਬ ਜੀ, ਗੁਰੂ ਕੀ ਬਾਵਲੀ, ਸ੍ਰੀ ਗੋਇੰਦਵਾਲ ਸਾਹਿਬ ਜੀ ਦੇ ਇਸ਼ਨਾਨ, ਦਰਸ਼ਨ ਦਦਾਰ ਮੇਲੇ ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਣ ਜੀ, ਮੁਕਤਸਰ ਸਾਹਿਬ ਜੀ, ਪਾਉਂਟਾ ਸਾਹਿਬ ਜੀ, ਤਖਤ ਪਟਨਾ ਸਾਹਿਬ ਹਰਿਮੰਦਰ, ਦਿੱਲੀ ਮੈਂ ਸੀਸਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ। ਬਿਭੋਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਿਲਗਨ ਜੀ ਜੀ, ਨਾਨਕ ਸ਼ੀਰਾ ਜੀ, ਸ਼ਿਕਾਰਗੜ੍ਹ ਜੀ, ਹੀਰਾਗੜ੍ਹ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲ ਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਗੰਗਾ ਗੋਦਾਵਰੀ ਜੀ ਦੇ ਇਸ਼ਨਾਨ, ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੋ, ਨਗਾਰਿਆਂ ਨਿਸ਼ਾਨ ਸਾਹਿਬਾਂ ਸੰਗਤ, ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਦਾਰ ਮੇਲੇ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਜ, ਅੰਤਰਜਾਮੀ ਸੱਚੇ ਪਾਤਸ਼ਾਹ।

ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ ਸੁਣਦੇ ਸਰਬਤ

ਫਤਿਹ, ਖੁਸ਼ੀਆਂ ਦੇ ਜਗਾਰ ਇੱਕ ਜਾਵੇ, ਜੋ ਨਿਹਾਲ ਹੋ ਜਾਵੇ, ਸਤਿ ਸ੍ਰੀ ਅਕਾਲ ਗੁਰਪੁਰਿਆ।

ਪਰ ਧਨ ਦੁੱਖ ਕਿਸ ਪਾਪ ਨਾ ਫਿੜੇ ਜਮ ਜੰਦਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ।

ਰੱਖ ਲੇ ਬਹੁ ਦੀਨ ਦਿਆਲ ਪ੍ਰਮਤ ਬਹੁ ਹਾਰਿਆ ਭਗਤ ਵਸ਼ਲ ਤੇਰਾ ਬਿਰਧ ਹਰ ਪਤਤ ਉਧਾਰਿਆ।

ਵਰਨ ਸਕ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇ ਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ।

ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਟਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸਮਾਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਗਰੀਬ ਨਿਵਾਜ ਸਾਹਿਬ ਜੀ, ਜਿਸ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਪਣ ਦੀ ਆਪ ਜੀ ਸਾਨੂੰ ਸਦਾ ਹੀ ਪ੍ਰੇਰਣਾ ਦਿੰਦੇ ਹੋ, ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਸਾਨੂੰ ਤਿਸ ਦੇ ਪ੍ਰਥਾਈ ਕੁਛ ਜਾਣਕਾਰੀ ਵੀ ਦਿਓ, ਕਿਉਂਕਿ ਵਾਹਿਗੁਰੂ ਜੀਆਂ ਦੇ ਪ੍ਰਥਾਏ ਅਤੇ ਅੰਮ੍ਰਿਤ ਨਾਮ ਦੇ ਪ੍ਰਥਾਏ ਸਾਨੂੰ ਕੋਈ ਸੋਝੀ ਨਹੀਂ ਹੈ। ਮਹਾਰਾਜ ਕਿਰਪਾਲਤਾ ਕਰਕੇ ਸਾਨੂੰ ਸੋਝੀ ਬਖਸ਼ੋ ਜੀ। ਗਰੀਬ ਨਿਵਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਖਸ਼ਿਸ਼ਾਂ ਭਰੇ ਬਚਨ ਬਸੰਤ ਰਾਗ ਦੁਆਰਾ

0: ਐਸਾ ਹੈ ਜਿਸ ਅੰਮ੍ਰਿਤ ਨਾਮ ਨੂੰ ਮੁੱਖ ਦੇ ਵਿੱਚੋਂ ਬੋਲਣ ਦੇ ਨਾਲ ਮੁੱਖ ਪਵਿੱਤਰ ਹੋ ਜਾਂਦਾ ਹੈ। ਰਾਮ ਗੋਬਿੰਦ ਜਪੇਂਦਿਆਂ ਹੋਆ ਮੁੱਖ ਪਵਿੱਤਰ, ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ। ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਮੁੱਖ ਦੇ ਵਿੱਚੋਂ ਬੋਲ ਦਈਏ ਨਾ, ਪਿਆਰ ਦੇ ਨਾਲ ਕਹਿ ਦਈਏ ਸਤਨਾਮ ਸ੍ਰੀ ਵਾਹਿਗੁਰੂ, ਤੇ ਮੁੱਖ ਪਵਿੱਤਰ ਹੋ ਜਾਂਦਾ ਹੈ।
1: ਜਿਸ ਸਿਮਰਤ ਨਿਰਮਲ ਹੈ ਸੋਏ,
0: ਜਿਸ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਨੇ ਦੇ ਨਾਲ ਸਿਮਰਨ ਕਰਨ ਵਾਲੇ ਦੀ ਨਿਰਮਲ ਸੋਭਾ, ਨਿਰਮਲ ਜਸ ਸੰਸਾਰ ਦੇ ਅੰਦਰ ਹੁੰਦਾ ਹੈ।
1: ਜਿਸ ਆਰਾਧੇ ਜਮ ਕਿਛ ਨਾ ਕਹੈ,
0: ਫਿਰ ਐਸੇ ਤੇਜ ਪ੍ਰਤਾਪ ਵਾਲੇ ਨੇ ਵਾਹਿਗੁਰੂ ਜੀ, ਜਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ ਆਰਾਧਨਾ ਕਰੀਏ ਨਾ, ਤੇ ਪਰਲੋਕ ਦੇ ਅੰਦਰ ਦਰਗਾਹ ਦੇ ਅੰਦਰ ਜਮ ਵੀ ਕੁਛ ਨਹੀਂ ਕਹਿੰਦਾ ਹੈ, ਬਲਕਿ ਧਰਮ ਰਾਜਾ ਲੇਖਾ ਹੀ ਨਹੀਂ ਮੰਗਦਾ ਹੈ।
1: ਜਿਸ ਕੀ ਸੇਵਾ ਸਭ ਕਿਛ ਲਹਾ,
0: ਜਿਸ ਪਰਮੇਸ਼ਰ ਜੀ ਦੀ ਟਹਿਲ ਸੇਵਾ ਕਰਨੇ ਦੇ ਨਾਲ ਅਤੇ ਅੰਮ੍ਰਿਤ ਨਾਮ ਜਪਣ ਰੂਪੀ ਸੇਵਾ ਕਰਨੇ ਦੇ ਨਾਲ ਜੀਵ ਸਭ ਕੁਛ ਪਦਾਰਥਾਂ ਨੂੰ ਸਹਿਜੇ ਹੀ ਸੁਭਾਵਕ ਹੀ ਪ੍ਰਾਪਤ ਕਰ ਲੈਂਦਾ ਹੈ।
1: ਰਾਮ ਰਾਮ ਬੋਲ ਰਾਮ ਰਾਮ।
0: ਸੋ ਮਹਾਰਾਜ, ਇਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਮਹਾਰਾਜ ਜਪਣੇ ਵਾਸਤੇ ਆਪ ਜੀ ਦਾ ਕੀ ਉਪਦੇਸ਼ ਹੈ? ਤੇ ਹਜ਼ੂਰ ਬਚਨ ਕਰਦੇ ਨੇ ਰਾਮ ਰਾਮ ਬੋਲ। ਜੋ ਰਾਮ ਸਤਯੁਗ ਦੇ ਵਿੱਚ ਵੀ ਸਰਬ ਵਿਆਪੀ ਸੀ, ਤ੍ਰੇਤੇ ਦੇ ਵਿੱਚ ਵੀ ਸਰਬ ਵਿਆਪੀ ਸੀ, ਉਸ ਦੇ ਅੰਮ੍ਰਿਤ ਨਾਮ ਨੂੰ ਬੋਲ। ਰਾਮ ਰਾਮ, ਜੋ ਤ੍ਰੇਤੇ ਦੇ ਅੰਦਰ ਵੀ ਪਰਮੇਸ਼ਰ ਜੀ ਵਿਦਮਾਨ ਸੀ, ਹੁਣ ਕਲਯੁਗ ਦੇ ਸਮੇਂ ਦੇ ਅੰਦਰ ਵੀ ਵਿਦਮਾਨ ਸਵਾਰੀ ਗੁਰੂ ਜੀ ਦੀ ਸ਼ਕਤੀ ਕਿੰਨੀ ਉਪ ਹੈ, ਸਵਾਰੀ ਸ਼ਕਤੀ ਦੀ ਸ਼ਕਤੀ ਕਿੰਨੀ ਉਪ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਜਿਸ ਪਰਮੇਸ਼ਰ ਜੀ ਦੇ ਆਪਣੇ ਬਲ ਸ਼ਕਤੀ ਦੇ ਅੰਮ੍ਰਿਤ ਨਾਮ ਜਪ ਕਰਕੇ ਜਿਹੜੇ ਵਾਲੇ ਪਾਪੀ ਹੁੰਦੇ ਹੋ ਜਾਂਦੇ ਕਿਰਪਾ ਕਰਦੇ ਹਨ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਆਨੰਦ ਬਣਿਆ ਦੋਵਾਂ ਦੇ ਵਿੱਚ
2: ਸੋ ਤਹੰ ਦੇਸ਼

ਸਾਲ ਪੁਰਾਣਾ ਹੋ ਜਾਂਦਾ ਹੈ ਨਵੇਂ ਸਾਲ ਦੀ ਸ਼ੁਰੂਆਤ
ਸਰੀਰ ਹੁੰਦਾ ਹੈ ਹਰ

ਮਾਲਕ ਦਾ ਕਾਲ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ ਮਾਲਕ ਦਾ
ਇੱਕ ਮਨ ਦੀ ਇਕਾਗਰਤਾ ਦੇ ਨਾਲ, ਇੱਕ ਮਨ ਦੇ ਭਾਵਨਾ ਦੇ ਪਿਆਰ ਦੇ ਨਾਲ, ਇਹ ਭਾਵਨਾ ਦੇ ਨਾਲ ਕਰਦੇ ਨਾਲ ਹੈ ਭਾਵਨਾ ਦੇ ਨਾਲ ਜੁੜਿਆ ਭਾਈ ਗੁਰਿਆ ਸਤਿਗੁਰਾਂ ਦੇ ਚਰਨਾਂ ਦੇ ਸ਼ਰਨ ਦੇ ਵਿੱਚ ਸਦਾ ਹੀ ਲੋਕ ਪਏ ਰਹਿੰਦੇ ਦੇ ਸ਼ਰਨ ਦੇ ਵਿੱਚ ਆਪਣੇ ਗਲੇ ਦੇ ਨਾਲ ਲਾ ਲਿਆ ਗੁਰੂ ਚਾਸ਼ੀਨਾ ਗੱਲ ਵੰਗੜੀ ਦੇ ਵਿੱਚ ਲੈ ਕਰਕੇ ਗਲੇ ਦੇ ਨਾਲ ਲਾਇਆ ਕਿ ਭਾਈ ਜੈਤਨ ਦੇ ਨਾਲ ਲਾਇਆ ਜਾਂਦੀ ਦੇ ਵਿੱਚ ਜੀ ਵਚਨ ਕਰ ਸਕਦੇ ਜਰਾ ਬੇਟਾ ਗੁਰੂ ਘਰ ਬੇਟਾ ਭਾਈ ਜਿਹੜੇ ਸ਼ਰਨ ਵਿੱਚ ਪੈ ਕਰਕੇ ਜਪਾਏ ਸ਼ਰਨ ਆਕਾਰ ਕੋ ਖਵਾਦੇ ਨੇ ਗੁਰੂ ਕੋ ਅਕਾਲ ਵੀ ਤਰਪਾਖ ਗੁਰੂ ਗਲੇ ਦੇ ਨਾਲ ਹੀ ਲਾਉਂਦੇ ਅੱਖ ਇਸੇ ਬੜੇ ਕਾਲ ਇਸੇ ਪ੍ਰਕਾਰ ਐਸੇ ਆਪਣੇ ਕਰਨ ਵਾਲੇ ਨੇ ਜਿਹੜੇ ਧਰਮ ਰਾਜ ਨੇ ਹਦਾਇਤ ਕਰ ਦਿੱਤੀ ਹੋਈ ਹੈ ਜਗ੍ਹਾ
ਦੂਜੀ ਕੋਈ ਥਾਂ ਨਹੀਂ ਹੈ ਸੁੱਖਾਂ ਦੀ, ਦੂਜੀ ਕੋਈ ਕਰਨ ਵਾਲੇ ਦੁਸ਼ਟਾਂ ਨੂੰ ਤੇ ਚੁਗਲੀ ਕਰਨ ਵਾਲੇ ਜਿਹੜੇ ਸੰਤ ਜਨਾਂ ਦੇ ਦੁਖੀ ਨੇ ਉਹ ਦੁਖੀ ਬਣਦੇ ਜਨਾਂ ਦੇ ਦੁਖੀ ਦੇਸ਼ ਦੇ ਅੰਦਰ ਵਸਦੇ ਨੇ ਭਾਵੇਂ ਦੇ ਸੇਵਕ ਦੇ ਹੋਰ ਦੇਸ਼ਾਂ ਦੇ ਭਾਵੇਂ ਸੰਤ ਸੰਤ ਹੋਰ ਦੇਸ਼ਾਂ ਦੇ ਪੰਜਾਬ ਦੇ ਦੁਖੀ ਨੇ ਸੰਸਾਰ ਦੇ ਜੀਵਾਂ ਨੂੰ ਭਰਮ ਹੋ ਜਾਂਦਾ ਜੀ ਫਲਾਣਾ ਦੇ ਜੀਵਾਂ ਨੂੰ ਸੰਤ ਜਨਾਂ ਦੀ ਕਦੇ ਸਤਿਕਾਰ ਨਹੀਂ ਕਰਦਾ ਨਿਰਦਿਆ ਵੀ ਰੱਜ ਕੇ ਕਰਦਾ ਪਰ ਉਸ ਦੇ ਬੜੇ ਸਤਿਕਾਰ ਕਰਦਾ ਪਰ ਉਸ ਕਾਲੇ ਧਨ ਫੜਦਾ ਉਹ ਕਰੋੜਾਂ ਦੀ ਪ੍ਰਾਪਤੀ ਵਾਲਾ ਮਾਲਕ ਹੈ ਉਹ ਕਰੋੜਾਂ ਕੋਲ ਬੈਂਕ ਬੈਲੈਂਸ ਵਾਲਾ ਹੈ ਉਹਦੇ ਘਰ ਵਿੱਚ ਨੌਕਰ ਚਾਹਤਾ ਬੜੇ ਨੇ ਉਸ ਦੇ ਘਰ ਵਿੱਚ ਆਈ ਸੁਖ ਚਾਹਤੇ ਸਪੜਾ ਤੇ ਨਿੰਦਕ ਕੋਲ ਸੁਖ ਸਕਦੇ ਨੇ ਤੇ ਨਿੰਦਕ ਪਰ ਖੋਸ ਖੋਸ਼ੇ ਦੇਖ ਲੋ ਮਨ ਸੁਖੀ ਹੋ ਜਾਏਗਾ ਤੇ ਪੁੱਛੇ ਦੇਖ ਲੋ ਦਵਾਈ ਖਾਦੀ ਹੋ ਜਾਂਦਾ ਨੀਂਦ ਆਉਂਦੀ ਹੈ ਦਵਾਈ ਖਾਦੇ ਪਲੰਗਾਂ ਦੇ ਉੱਪਰ ਗਦੇਲਿਆਂ ਦੇ ਉੱਪਰ ਨੀਂਦ ਦੇ ਉੱਪਰ ਰਾਤ ਦੇ ਜਾਗਦੇ ਤੇ ਨਹੀਂ ਲੱਗੀ ਨੀ ਰਾਤ ਜਾਨ ਦੇ ਸਤ ਨੂੰ ਲੱਗਦੀ ਹੈ ਮਨ ਨੂੰ ਸਾਈ ਪਿਆਰ ਦੇ ਸੰਤ ਦੇ ਨਿੰਦਕ ਨੇ ਨਾ ਆਈ ਜਿਹੜੇ ਸਾਰੇ ਸੁੱਖਾਂ ਦੇ ਸਲੇਬਨ ਹੁੰਦੇ ਆ ਹੋਇਆ ਵੀ ਮਨ ਕਰ ਹੁੰਦੇ ਆ ਹੋਇਆ ਵੀ ਮਨ ਹਜ਼ੂਰ ਫਰਮਾਉਂਦੇ ਨੇ ਦੇਸਾਂ ਦੇ ਸੰਤਰਾ ਦੇ ਉਧਰ ਪ੍ਰਦੇਸ਼ ਦੇ ਵਿੱਚ ਦੇਸਾਂ ਦਾ ਜਾਤ ਦਾ ਜੰਗਾ ਬਣ ਪਿੱਛਾ ਵਿੱਚ ਜਿਹੜੇ ਜਾਤ ਜਨਾਂ ਦੇ ਨਿੰਦਕ ਦੁਖੀ ਨੇ ਜਿਹੜੇ ਸੁਲਤ ਨੇ ਨਿੰਦਕ ਤੋਂ ਨਹੀਂ ਦੇ ਤਾਂ ਦੁਖੀ ਨੇ ਪ੍ਰਾਪਤ ਹੁੰਦੇ ਆ ਨਾ ਬਰਾਬਰ ਕੋਈ ਵਾਹਿਗੁਰੂ ਜੀ ਦੇ ਪਿਆਰੇ ਦੀ ਵਡਿਆਈ
ਰੱਖਿਆ ਕਰਨੀ ਹੋਵੇ ਕਰਕੇ ਆਪ ਆਪਣੇ ਕਰਨੀ ਅੱਗੇ ਸ਼ਬਦ ਕਰਨਾ।

Jangan

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦਰਵੇ ਸਾਹਮਣੇ ਗੁਰੂ ਮਿਲਾ ਹੋਇਆ ਹੈ, ਦਰਵੇ ਸਾਹਮਣੇ ਸਾਹਿਬਾਨ ਦਾ ਪਿਆਰ ਹੈ, ਪਹੁੰਚੀ ਸਭੀ ਅੱਛਾ ਅੱਛਾ ਜਖਣਾ ਦੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜਖਣਾ ਦੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਬਾਬਾ ਗੁਰੂ ਜੀ ਦੀ ਜੱਥੇਦਾਰ

I'm not going to be able to do that.

Thank you.

ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੀ ਆਪਾਰ ਸ੍ਰੀ ਪ੍ਰਕਾਸ਼ ਸਿਆਕਾ ਮਹਾਰਾਜ ਜੀ ਕੀ ਆਪਾਰ ਕਿਰਪਾ ਸਤਿਗੁਰ ਸ੍ਰੀ ਹਜੂਰ ਸੇ ਅਚਲ ਨਗਰ ਕਤ ਸਤਿਗੁਰ ਦੁਆਰਾ ਬੋਰ ਦੁਆਰਾ ਇੱਕ ਕਰਵਾ ਸਾਮੋਜ ਬਲਾ ਬਿਲਾਵਾ ਇੱਕ ਪਰਮਣੇ ਜਾ ਰਹਾ ਜੀ ਬਾਰ ਕਿਰਪਾ ਦੁਲੋਂ ਕੀ ਸਭਾਈ ਕੇ ਰਸਤਾ ਗੁਰੂ ਮਹਾਰਾਜ ਜੀ ਕੀ ਹਜੂਰੀ ਮੇ ਸਭਾਈ ਕੀ ਹੋ ਰਹੀ ਹੈ ਮਹਾਰਾਜ ਜੀ ਕੀ ਹਜੂਰੀ ਮੇ ਸੰਪਨ ਹੋ ਰਹੀ ਹੈ ਸਭਾਈ ਕੇ ਰਸਮ ਕੇ ਉਪਰੰਤ ਸਭੀ ਦੁਲੇ ਸਾਮੋਜ ਬਲਾ ਬਿਲਾਵਾ ਇੱਕ ਪਰਮਣੇ ਜਾ ਰਹਾ ਜੀ ਬਾਰ ਕਿਰਪਾ ਦੁਲੋਂ ਕੀ ਸਭਾਈ ਕੇ ਰਸਮ ਕੇ ਉਪਰੰਤ ਸਭੀ ਦੁਲੇ ਸਾਮੋਜ ਬਲਾ ਬਿਲਾਵਾ ਇੱਕ ਪਰਮਣੇ ਜਾ ਰਹਾ ਜੀ ਬਾਰ ਕਿਰਪਾ ਦੁਲੋਂ ਕੀ ਸਭਾਈ ਕੇ ਰਸਮ ਕੇ ਉਪਰੰਤ ਸਭੀ ਪ੍ਰਸਥਾਨ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਵਾ ਪ੍ਰਸਾਦ ਕਬਿਤ ਖੂਕਮਲ ਹਰਿ ਗਜ ਗਦ ਹੈ ਵਿਭੂਤ ਦਾਰੀ ਕੇ ਦੁਆ ਮਸਾਨ ਪਾਸ ਕਰੇ ਹੋਈ ਕਰਤ ਹੈ ਖੁਕਮਟ ਬਾਸੀ ਲਗੇ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਨ ਸਾਧਈ ਮਰਤ ਹੈ ਬਿੰਦ ਕੇ ਸਧਈਆ ਤਾਹ ਹੀਜ ਕੀ ਵਡਈਆ ਦੇਤ ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛੀਨ ਕਹਿ ਸਕੇ ਤਰਤ ਹੈ ਭੂਤਵਨ ਚਾਰਿ ਛਿਤ ਛੋਨਾ ਸਭ ਦੁਧਾਧਾਰੀ ਪੌਣ ਕੇ ਹਰਿ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਭਚਈਆ ਧਨ ਲੋਭ ਕੇ ਤਜਈਆ ਤੇ ਤੁਗਉਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਬਡਈਆ ਦੇਤ ਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜੇਤੇ ਵੱਡੇ ਗਿਆਨੀ ਤਿੰਨੋ ਜਾਨੀ ਬਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਕਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਐ ਫਲ ਕੇ ਬਛਈਆ ਤਾਹੇ ਬਾਂਦਰੀ ਕਜਈਆ ਕਹੇ ਆਦਿ ਸਿਫਰਈਆ ਤੇ ਤੋ ਭੂਤ ਕੇ ਪਛਾਨੀਐ ਜਲ ਕੇ ਤਰਈਆ ਕੋ ਗੰਗੇ ਰਿਸ਼ੀ ਕਹਤ ਜਗ ਆਗ ਕੇ ਭਛਈਆ ਸੋਚਾ ਕੋਰ ਸਾਮ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਐ ਨਾਰਾਇਣ ਕਛ ਮਛ ਤਿੰਦੂਆ ਕਹਤ ਸਭ ਕੌਲ ਨਾਭ ਕੌਲ ਜਿਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਲਿਖੀ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇ ਰੁਕੋ ਕਨਈਆ ਨਾਮ ਕੰਸ ਕੋ ਬਧਈਆ ਜਮ

ਬਿਸੋਪਾਲ ਜਗਤ ਕਾਲ ਦੀਨ ਦਇਆਲ ਵੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਥਾਰੀ ਸਤੀ ਸੱਚ ਵੱਡੇ ਬ੍ਰਹਮਚਾਰੀ ਧਿਆਨ ਕਾਜ ਫੂਕ ਪਿਆਸ ਦੇਹ ਪੈ ਸਹਤ ਹੈ ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋਮੁਖ ਏਕ ਪਾਏ ਠੰਡ ਨ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵੇ ਵੇਦ ਵੇਦ ਯੋਗ ਤੇਵ ਨੀਤ ਨੀਤ ਕੈ ਕਹਤ ਹੈ ਨਾਚਤ ਫਿਰਤ ਮੋਰ ਬਾਂਦਰ ਕਰਤ ਘੋਰ ਦਾਮਨੀ ਅਨੇਕ ਭਾਵ ਕਰਿਓ ਕਰਤ ਹੈ ਚੰਦਰਮਾਤ ਸੀਤਲ ਨ ਸੂਰਜ ਤੇ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪੱਸਿਆ ਆਦਿ ਬ੍ਰਹਮਾ ਸਿੰਨ ਬੇਦ ਚਾਰੀ ਸਨਤ ਕੁਮਾਰ ਸੀ ਤਪੱਸਿਆ ਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਰਵਿ ਸੰਕਿਤ ਵੇਦ ਓ ਪੁਰਾਣ ਕਿਤ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਤਾਰ ਕਿਤੇ ਅਸੁਨੇ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰ ਓ ਪਿਕੰਬਰ ਕਿਤੇ ਗਨ ਨ ਪਰਤ ਏਤੇ ਭੂਮ ਹੀ ਤੇ ਹੋਏ ਕਿ ਫਿਰ ਭੂਮ ਹੀ ਮਿਲਏ ਹੈ ਜੋਗੀ ਜਾਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕੀ ਛਾਇਆ ਕਈ ਕੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨਸੇ ਮਹੀਬ ਔਦਲੀਪ ਕੈਸ ਛਤਰਧਾਰੀ ਵੱਡੋ ਅਭਿਮਾਨ ਬੁਝ ਦੰਡ ਕੋ ਕਰਤ ਹੈ ਦਾਰਸੇ ਦਿੱਲੀ ਸਰਦਰੁ ਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਧੋਪ ਚੀ ਕਪਟ ਫੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ ਕਹਾ ਭਯੋ ਮੱਲ ਜੋ ਪਕਾੜਤ ਅਨੇਕ ਡੰਡ ਸੋਤਾ ਨੋ ਡੰਡੋ ਤਸ ਡਾਂਗ ਅਥ ਤੀਸ ਕੋ ਕਹਾ ਭਯੋ ਰੁਕ ਜੋ ਬਿਡਾਰਿਓ ਰਹਿਓ ਉਰਦ ਮੁਖ ਮਨ ਤੇ ਨ ਮੂੰਡ ਨਿਹੋ ਰਾਯੋ ਆਦ ਈਸ ਕੋ ਕਾਮਨਾ ਅਧੀਨ ਸਦਾ ਦਾਮਨਾ ਪ੍ਰਬੀਨ ਏਕ ਭਾਵਨਾ ਵਿਹੀਨ ਕਸ ਪਾਵੇ ਜਗਦੀਸ ਕੋ ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਥਸ ਮੂੰਡ ਛੱਟ ਕਤ ਮਿੱਤਰ ਪੁੱਤਰ ਹੋ ਕੇ ਸੋਗ ਸੋ ਆਗ ਕੋ ਚਰਿਆ ਫਲ ਫੂਲ ਕੋ ਭਜਈਆ ਸਦਾ ਬਨ ਕੋ ਬ੍ਰਹਮਿਆ ਔਰ ਦੂਸਰੋ ਨ ਬੋਗ ਸੋ ਕਹਾ ਭਯੋ ਭੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਭਚਈਆ ਬੋਲ ਪੂਛ ਲੀਜੇ ਜੋਗ ਸੋ ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਵਿਹੀਨ ਕਸ ਭੇਟੇ ਪਰ ਲੋਕ ਸੋ ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰਿਓ ਕਰਤ ਹੈ ਏਕ ਪਾਏ ਠੰਡ ਸਦਾ ਬਨ ਮੇ ਰਹਤ ਬ੍ਰਿਜ ਫੂਕ ਫੂਕ ਪਾਉ ਭੂਮ ਸਰਾਵਕ ਧਰਤ ਹੈ ਪਾਹਨ ਅਨੇਕ ਯੁਗ ਏਕ ਠੋਰ ਬਾਸ ਕਰੇ ਕਾਗ ਔਰ ਚੀਲ ਦੇਸ ਦੇਸ ਵਿਚਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਵੈ ਨ ਹੁਜਲੀਨ ਭਾਵਨਾ ਯਕੀਨ ਦੀਨ ਕੈ ਸਕੇ ਤਰਤ ਹੈ ਜੈਸੇ ਏਕ ਸਵਾਂਗੀ ਕਹੂੰ ਜੋਗੀਆ ਬਰਾਗੀ ਬਨ ਕਬਹੂੰ ਸੰਨਿਆਸ ਫੇਸ ਬਨ ਕੇ ਦਿਖਾਵਈ ਕਹੂੰ ਪੌਨ ਹਾਰੀ ਕਹੂੰ ਬੈਠੇ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਏ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਉ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਕੀਤਰ ਪੁਕਾਰ ਪਰੇ ਸੀਤ ਕਾਲ ਗੁੰਚਰ ਔਗਤ ਹਾਂ ਅਨੇਕ ਦਾ ਪੁਕਾਰ ਹੀ ਕਹਾ ਭਯੋ ਜੋਪ ਕਲ ਵਤਰ ਲਿਓ ਕਾਂਸ ਬੀਜ ਚੀਰ ਚੀਰ ਚੋਰ ਡਾਕ ਉਠਾਰਨ ਸੋ ਮਾਰ ਹੀ ਕਹਾ ਭਯੋ ਫਾਂਸੀ ਡਰ ਮੂੜਿਓ ਜੜ ਗੰਗ ਧਾਰ ਡਾਰ ਡਾਰ ਫਾਂਸ ਡਗ ਮਾਰ ਮਾਰ ਡਾਰ ਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕਸ ਗਿਆਨ ਕੋ ਵਿਚਾਰ ਹੀ ਤਾਪ ਕੇ ਸਹਿਤ ਜੋ ਬਪਾਈਏ ਅਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਕੀਤ ਜੋ ਬਪਾਇਤ ਅਜਾਪ ਦੇਵ ਪੂਤਨਾ ਸਦੀਵ ਤੁਹੀ ਤੁਹੀ ਉਚਰਤ ਹੈ ਨਭ ਕੇ ਉੜਤ ਜੋ ਬੇ ਨਾਰਾਇਣ ਪਾਈਅਤ ਅਨਲ ਆਕਾਸ ਪੰਛੀ ਡੋਲ ਬੋ ਕਰਤ ਹੈ ਆਗਮ ਜਰਤ ਗਤ ਰਾਣ ਕੀ ਪਰਤ ਕਰ ਪਤਾਲ ਕੇ ਵਾਸੀ ਕੇ ਭੁਜੰਗ ਨ ਤਰਤ ਹੈ ਕਉ ਭਯੋ ਮੁੰਡਿਆ ਸੰਨਿਆਸੀ ਕਉ ਜੋਗੀ ਭਯੋ ਕਉ ਬ੍ਰਹਮਚਾਰੀ ਕਉ ਜਤਿ ਅਨੁਮਾਨ ਵੋ ਹਿੰਦੂ ਤੁਰਕ ਕਉ ਰਾਫਸੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਏਕ ਪਹਿਚਾਨ ਵੋ ਕਰਤਾ ਕਰੀਮ ਸੋਈ ਰਾਸਕ ਰਹੀਮ ਓਏ ਦੂਸਰੋ ਨ ਭੇਦ ਕੋਈ ਭੂਲ ਬ੍ਰਹਮ ਮਾਨ ਵੋ ਏਕ ਹੀ ਕਿ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨ ਵੋ ਦੇਹੁ ਰਾਮ ਸੀਤ ਸੋਈ ਪੂਜਾ ਓ ਨਿਵਾਜ ਓਈ ਮਾਨਸ ਸਵੈ ਏਕ ਬੇ ਅਨੇਕ ਕੋ ਭਰਮਾਵ ਹੈ ਦੇਵਤਾ ਦੇਵ ਜਛ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ

ਕਬੀਰ ਵਿਦਿਆ ਵਿਚਾਰ ਨਹੀਂ ਤਤਬ ਤਾਸ ਪਾਇਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਹੀ ਸਿਮ੍ਰਿਤ ਸਾਸਰਤ ਉਚਰਤ ਸੋ ਕਰਮ ਨਿਓਲੀ ਯਾਦ ਕਰਮ ਕਹੂੰ ਹਸਤ ਦਾਨ ਕਹੂੰ ਅਸੁਮੇਧ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਦ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਅਰਘ ਦਾਨ ਕਹੂੰ ਪਿਤਰ ਕਰਮ ਕਹੂੰ ਬੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਤ੍ਰ ਸਿਮ੍ਰਿਤ ਉਚਾਰ ਕਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਭ੍ਰਮਤ ਦੇਸ ਦੇਸ ਅਨੁਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਦ ਲਟਕੰਤ ਜਾ ਕਈ ਜਪਤ ਜੋਗ ਕਲਪੰਗ ਪ੍ਰਜੰਤ ਨਹੀਂ ਤਦਪ ਤਾਸ ਪਾ ਯਤਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਪ ਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਕਤ ਨਹੀਂ ਭਰਤ ਪਾਨ ਬਹੁ ਕਰਤ ਹੋਮ ਅਰ ਜਗ ਦਾਨ ਬਿਨ ਏਕ ਨਾਮ ਇਕ ਚਿੱਤ ਲੀਨ ਫੋ ਕੁਟੋ ਸਰਬ ਧਰਮਾ ਵਿਹੀਨ ਤਵ ਪ੍ਰਸਾਦ ਤੋਟਕ ਛੰਦ ਜੈ ਜੰਪੋ ਜੁਗਣ ਜੂਹ ਜੁਅੰਗ ਭੈ ਕੰਪੋ ਮੇਰ ਭਯਾਲ ਭੂਅੰਗ ਤਪ ਤਾਪਸ ਸਰਬ ਜਲੇਰ ਥਲੰਗ ਧਨ ਉਚਰਤ ਇੰਦਰ ਕੁਮੇਰ

ਵਰੰਗ ਸਭ ਕੀਨੀ ਦੀਨ ਜਮੀਨ ਜਮਾ ਜਿਹਰ ਚਿੰਗ ਸਰਵ ਮਕੀਨ ਮਕਾਂ ਜਿਹ ਰਾਗ ਨ ਰੂਪ ਨ ਰੇਖ ਰੁਖੰ ਜਿਹ ਤਾਪ ਨ ਸਾਪ ਨ ਸੋਕ ਸੁਖੰ ਜਿਹ ਰੋਗ ਨ ਸੋਕ ਨ ਭੋਗ ਭੂਯੰ ਜੇ ਖ ਖੇਤ ਨ ਭੇਦ ਨ ਛੇਦ ਛਯੰ ਜਿਹ ਜਾਤ ਨ ਪਾਤ ਨ ਮਾਤ ਪਿਤੰ ਜਿਹ ਰਚਿਯੰ ਛਤਰੀ ਛਤ੍ਰ ਛਿਤੰ ਜਿਹ ਰਾਗ ਨ ਰੇਖ ਨ ਰੋਗ ਫਣੰ ਜਿਹ ਦ੍ਵੈਖ ਨ ਦਾਗ ਨ ਦੁਖ ਗਣੰ ਜਿਹ ਅੰਡਹ ਤੇ ਬ੍ਰਹਮੰਡ ਰਚਿਓ ਤਸ ਚਾਰ ਗਰੀ ਨਵਖੰਡ ਸਚਿਓ ਰਜ ਤਾਮਸ ਤੇਜ ਅਤੇਜ ਕਿਓ ਅਨੁਭਵ ਪਦ ਆਪ ਪ੍ਰਚੰਡ ਲਿਓ ਸ੍ਰੇ ਸਿੰਧ ਰੂਪਿੰਦ ਨਗਿੰਦ ਨਗੰ ਸ੍ਰੇ ਜਛ ਗੰਧਰਵ ਫਣਿੰਦ ਭੁਜੰਗ ਰਚ ਦੇਵ ਅਦੇਵ ਅਭੇਵ ਨਰੰਗ ਨਰਪਾਲ ਰਿਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਭੁਜੰਗ ਨਰੰਗ ਰਚ ਅੰਡਜ ਸੇ ਤਜ ਉਤ ਭੁਜੰਗੀਏ ਦੇਵ ਅਦੇਵ ਸਰਾਧ ਪਿਤੰਗਨ ਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤ ਨ ਪਾਤ ਨ ਜੋਤ ਜੁਜੰਗ ਜਿਹ ਤਾਤ ਨ ਮਾਤ ਨ ਭਰਾਤ ਸੁਤੰਗ ਜਿਹ ਰੋਗ ਨ ਸੋਗ ਨ ਭੋਗ ਭੂਅੰ ਜਿਹ ਜੰਪਹਿ ਕਿੰਨਰ ਜਛ ਜੁਅੰਗ ਨਰ ਨਾਰਨ ਪੁੰਸਕ ਜਾਹਿ ਕੀਏ ਗਣ ਕਿੰਨਰ ਜਛ ਭੁਜੰਗ ਦੀਏ ਗਜ ਬਾਜ ਰਥਾ ਦਿਗ ਪਾਂਧ ਗਣੰ ਭਵ ਭੂਤ ਭਵਿਖ ਭਵਾਨ ਤੁਅੰ ਜਿਹ ਅੰਡਜ ਸੇ ਤਜ ਜੇਰ ਰਜੰਗ ਰਜ ਭੂਮ ਆਕਾਸ ਪਤਾਲ ਜਲੰਗ ਰਜ ਪਾਵਕ ਪਵਨ ਪ੍ਰਚੰਡ ਬਲੀ ਬਨ ਜਾਸ ਕੀਓ ਫਲ ਫੂਲ ਕਲੀ ਭੂ ਮੇਰ ਆਕਾਸ ਨਿਵਾਸ ਛਿਤੰਗ ਰਚ ਰੋਜ ਏਕਾਦਸ ਚੰਦਰ ਵ੍ਰਤੰਗ ਦੁੱਧ ਚੰਦ ਦਿਨੀ ਸਹਿ ਦੀਪ ਦਈ ਜਿਹ ਭਾਵਕ ਪਵਨ ਪ੍ਰਚੰਡ ਮਈ ਜਿਹ ਖੰਡ ਅਖੰਡ ਪ੍ਰਚੰਡ ਕੀਏ ਜਿਹ ਛਤਰ ਉਪਾਏ ਛਪਾਏ।

ਦੇਖ ਚਕਰ ਚਿਹਨ ਬਰਨ ਜਾ ਕੋ ਜਾਤ ਬਾਤ ਨ ਵੇਖ ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ ਸਰਬ ਲਾਇਕ ਸਰਬ ਖਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਪਾਲ ਦੀਨ ਬੰਧ ਪ੍ਰਵੀਨ ਸ੍ਰੀਵਤ ਸਰਬ ਕੋ ਕਰਤਾਰ ਬਰਨ ਚਿਹਨ ਨ ਚਕਰ ਜਾ ਕੋ ਚਕਰ ਚਿਹਨ ਕਾਰ ਜਾਤ ਪਾਤ ਨ ਗੋਤਰ ਗਾਥਾ ਰੂਪ ਰੇਖ ਨ ਬਰਨ ਸਭ ਦਾਤਾ ਸਰਬ ਗਿਆਤਾ ਸਰਬ ਭੂ ਕੋ ਭਰਨ ਦੁਸ਼ਟ ਗੰਜਨ ਸਤਰੂ ਭੰਜਨ ਪਰਮ ਪੁਰਖ ਪ੍ਰਮਾਥ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈ ਜਿਹ ਗਾਥ ਭੂਤ ਭਵ ਭਵਿਖ ਭਵਾਨ ਪ੍ਰਮਾਨ ਦੇਵ ਅਗੰਜ ਆਦ ਅੰਤ ਅਨਾਦ ਸ੍ਰੀਪਦ ਪਰਮ ਪੁਰਖ ਅਭੰਜ ਧਰਮ ਕੇ ਅਨ ਕਰਮ ਜਿਤ ਕੀਨ ਤੋਨ ਪਸਾਰ ਦੇਵ ਦੇਵ ਗੰਧਰਵ ਕਿੰਨਰ ਮੱਛ ਕਛ ਅਪਾਰ ਭੂ ਮਕਾ ਜਲੇ ਧਰੇ ਮਹਿ ਮਾਨੀਏ ਜਿਹ ਨਾਮ ਦੁਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰੁ ਖਾਲਕ ਦੀਨ ਦਿਆਲ ਮੁਕੰਦ ਅਘਾਉ ਡੰਡਨ ਦੁਸ਼ਟ ਖੰਡਨ ਕਾਲ ਹੂ ਕੇ ਕਾਲ ਦੁਸ਼ਟ ਹਰਨੰ ਪੁਸ਼ਟ ਕਰਨੰ ਸਰਬ ਕੇ ਪ੍ਰਤਪਾਲ ਸਰਬ ਕਰਤਾ ਸਰਬ ਹਰਤਾ ਸਰਬ ਕੇ ਅਨ ਕਾਮ ਸਰਬ ਖੰਡਨ ਸਰਬ ਦੰਡਨ ਸਰਬ ਕੇ ਨਿਜ ਭਾਮ ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਵੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮਰਤਨ ਸਰਬ ਸਾਸਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਵਿਸੁ ਭਰਤਾ ਆਦ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵ ਅਖੰਡ ਭੂਆ ਕਾਚਲੇ ਥਲੇ ਮਹਿ ਜਪਤ ਜਾਪ ਮੰਡ ਸ੍ਰਿਸ਼ਟ ਚਾਰ ਵਿਚਾਰ ਜੇਤੇ ਜਾਨੀਏ ਸਵਚਾਰ ਆਦਿ ਦੇਵ ਅਪਾਰ ਸ੍ਰੀਪਦ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਬ ਮਾਨ ਮਹੇਂਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪੇਂਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਭੇਵ ਨਾ ਪਾਵੇ ਸਿਵ ਰੁਦਰ ਔਮੁਖਚਾਰ ਕੋਟ ਇੰਦਰ ਉਪੇਂਦਰ ਵਿਆਸ ਸਨਕ ਸਨਤ ਕੁਮਾਰ ਗਾਏ ਗਾਏ ਥੱਕੇ ਸਭੇ ਗੁਣ ਚਕਰਤ ਭੇ ਮੁਖਚਾਰ ਆਦ ਅੰਤ ਨ ਮਧ ਜਾ ਕੋ ਭੂਤ ਭਵ ਭਵਾਨ ਸਤ ਦੁਆ ਪਰ ਤ੍ਰਿਤੀਆ ਕਲਯੁਗ ਚਤੁਰ ਕਾਲ ਪ੍ਰਧਾਨ ਧਿਆਇ ਧਿਆਇ ਥਕੇ ਮਹਾਮਨ ਗਾਏ ਗੰਧਰਵ ਪਾਰ ਹਾਰ ਹਾਰ ਥਕੇ ਸਭੇ ਨਹੀਂ ਪਾਈਏ ਤਹਿ ਪਾਰ ਨਾਰਦ ਆਦਿਕ ਵੇਦ ਪਿਆਸਕ ਮੁਨ ਮਹਾਨ ਅਨੰਤ ਧਿਆਇ ਧਿਆਇ ਥਕੇ ਸਭੇ ਕਰ ਕੋਟ ਕਸ਼ਟ ਤੁਰੰਤ ਗਾਏ ਗਾਏ ਥਕੇ ਗੰਧਰਵ ਨਾਚ ਪਛਰ ਪਾਰ ਸੋਧ ਸੋਧ ਥਕੇ ਮਹਾਸੁਰ ਪਾਰ।

ਏਕ ਸਮੈ ਸ੍ਰੀ ਆਤਮਾ ਉਚਰਿਓ ਮਤਸਿਉ ਬੈਨ ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਕਲ ਬਿਧ ਤੈਨ ਦੋਹਰਾ ਕੋ ਆਤਮਾ ਸਰੂਪ ਹੈ ਕਹਾਂ ਸ੍ਰਿਸ਼ਟ ਕੋ ਵਿਚਾਰ ਕੌਣ ਧਰਮ ਕੋ ਕਰਮ ਹੈ ਸਕਹੋ ਸਕਲ ਵਿਸਥਾਰ ਦੋਹਰਾ ਕਹ ਜੀਤਵ ਕਹ ਮਰਨ ਹੈ ਕਵਨ ਸੁਰਕ ਕਹ ਨਰਕ ਕੋ ਸੁਖੜਾ ਕੋ ਮੂਢਤਾ ਕਹਾਂ ਤਨ ਕਵ ਤਰਕ ਦੋਹਰਾ ਕੋ ਨਿੰਦਾ ਜਸ ਹੈ ਕਵਨ ਕਵਨ ਪਾਪ ਕਹ ਧਰਮ ਕਵਨ ਜੋਗ ਕੋ ਭੋਗ ਹੈ ਕਵਨ ਕਰਮ।

ਉਸੀ ਮੈਂ ਖਾ ਸੁਰ ਮਰਦਨ ਰਮਕ ਪਰਦਨ ਆਦਿ ਬ੍ਰਿਤੇ ਡਾਵਰੂ ਡਵੰਕੇ ਬਭਰ ਬਵੰਕੇ ਭੁਜਾ ਫਰੰਕੇ ਤੇਜ ਬਰੰਗ ਲੰਕੁੜੀਆ ਫਾਂਦੇ ਆਯਦ ਬੰਦੇ ਸੈਨ ਵਿਮਰਦਨ ਕਾਲ ਸੁਰੰਗ ਅਸ਼ਟਾਇਤ ਚਮਕੇ ਭੂਖਣ ਦਮਕੇ ਅਸੀ ਝਮਕੇ ਫੁੰਕ ਫਨੰ ਜੈ ਜੈ ਹੋਸੀ ਮੈਂ ਖਾ ਸੁਰ ਮਰਦਨ ਰਮਕ ਪਰਦਨ ਤੈਤ ਜਿਣੰ ਚੰਡਾਸੁਰ ਚੰਡਨ ਮੁੰਡ ਵਿਮੁੰਡਨ ਖੰਡੇ ਅਖੰਡਨ ਖੂਨ ਖਿਤੇ ਦਾਮਨੀ ਦਮੰਕਣ ਤੁਜਾ ਫਰੰਕਣ ਫਣੀ ਫੁੰਕਾਰਨ ਜੋਤ ਜਿਤੇ ਸਰਧਾਰ ਵਿਪਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੋਸੀ ਮੈਂ ਖਾ ਸੁਰ ਮਰਦਨ ਭੂਮਾ ਕਾਸਤਲ ਉਰਧ ਅਧੇ ਦਾਮਨੀ ਪ੍ਰਹਾਸਨ ਸੁਸ਼ਭ ਨਿਵਾਸਨ ਸ੍ਰਿਸ਼ਟ ਪ੍ਰਕਾਸ਼ਨ ਗੂੜ ਕਤੇ ਰਕਤਾ ਸੁਰ ਆਚਨ ਯੁੱਧ ਪ੍ਰਮਾਚਰਨ ਹਿਦੇ ਨਰਾਚ

ਹੋਸੀ ਮੈਂ ਖਾ ਸੁਰ ਮਰਦਨ ਪਾਪ ਬਿਨਾਸਨ ਧਰਮ ਕਰੇ ਅਘੋਖ ਨਿਵਾਰਨ ਦੁਸ਼ਟ ਪ੍ਰਜਾਰਣ ਸ੍ਰਿਸ਼ਟੂ ਬਾਰਣ ਸੁਧ ਮਤੇ ਫਣੀ ਅਰ ਫੁੰਕਾਰਣ ਪਾਕ ਪਕਾਰਣ ਸਸ ਪ੍ਰਹਾਰਣ ਸਾਧ ਮਤੇ ਸਹਿਥੀ ਸੰਨਾਹਨ ਅਸ਼ਟ ਪ੍ਰਵਾਹਨ ਬੋਰ ਨਿਬਾਹਨ ਤੇਜ ਤੁਲੰ ਜੈ ਜੈ ਹੋਸੀ ਮੈਂ ਖਾ ਸੁਰ ਮਰਦਨ ਭੂਮਾ ਆਕਾਸ ਪਤਾਲ ਜਲੰ ਚਾਚਰ ਚਮਕਾਰਨ ਚਿਛੁਰ ਹਾਰਨ ਧੂਮ ਧੁੰਕਾਰਨ ਦ੍ਰਪ ਮਥੇ ਦਾੜ ਵਿਬ੍ਰਦੰਤੇ ਜੋਗ ਜਯੰਤੇ ਮਨੁਜ ਮਥੰਤੇ ਗੂੜ ਕਥੇ ਕਰਮ ਪ੍ਰਣਾਸਨ ਚੰਦ ਪ੍ਰਕਾਸਨ ਸੂਰਜ ਪ੍ਰਤੇਜਨ ਅਸ਼ਟ ਭੁਜੇ ਜੈ ਜੈ ਹੋਸੀ ਮੈ ਖਾ ਸੁਰ ਮਰਦਨ ਭਰਮ ਬਿਨਾਸਨ ਧਰਮ ਤੁਜੇ ਘੁੰਗਰੂ ਘਮੰਕਣ ਸਹਸ੍ਰ ਝਮੰਕਣ ਫਣੀ ਅਰ ਫੰਕਾਰਣ ਧਰਮ ਜੁਦੇ ਅਸ਼ਟਾਟ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਪ੍ਰਣਾਸਨ ਚੱਕਰ ਗਤੇ ਕੇਸਰੀ ਪ੍ਰਵਾਹੇ ਸੁਧ ਸੰਨਾਹੇ ਅਗਮਥਾਹੇ ਏਕ ਬ੍ਰਿਤੇ ਜੈ ਜੈ ਹੋਸੀ ਵੈ ਖਾ ਸੁਰ ਮਰਦਨ ਆਦ ਕੁਮਾਰ ਅਗਾਧ ਬ੍ਰਿਤੇ ਸੁਰ ਨਰਮਨ ਬੰਧਨ ਦੁਸ਼ਟ ਨਿਕੰਦਨ ਭ੍ਰਿਸ਼ਟ ਬਿਨਾਸਨ ਬ੍ਰਿਤ ਮਥੇ ਕਾਵਰੂ ਕੁਮਾਰੇ ਅਧਮ ਉਧਾਰੇ ਨਰਕ ਨਿਵਾਰੇ ਆਦਿ ਕਥੇ ਕਿੰਕਣੀ ਪ੍ਰਸੋਹਣ ਸੁਰ ਨਰਮੋਹਣ ਸਿੰਘਾਰੋਹਣ ਪਿੱਤਲ ਤਲੇ ਜੈ ਜੈ ਹੋਸੀ ਸਭ ਠੌਰ ਨਿਵਾਸਨ ਬਾਏ ਪਤਾਲ ਕਾਸਨ ਲੇ ਸੰਕਟੀ ਨਿਵਾਰਣ ਅਧਮ ਉਧਾਰਣ ਤੇਜ ਪ੍ਰਕਰਖਣ ਧੁੰਦ ਤਵੇ ਦੁਖ ਦੁਖ ਦਹੰਤੀ ਜਵਾਲ ਜਯੰਤੀ ਆਦਿ ਅਨਾਦ ਅਗਾਦ ਅਛੇ ਸੁਧਤਾ ਸਮਰਪਣ ਤਰਕ ਬਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋਸੀ ਸਸਤ੍ਰ ਪ੍ਰਕਰਖਣ ਆਦਿ ਅਨਿਲ ਅਗਾਧ ਅਭੇ ਚੰਚਲਾ ਚਖੰਗੀ ਅਲਗ ਭੁਜੰਗੀ ਤੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਧਾਰੇ ਤੂਰ ਭੁਜੇ ਦਾਮਨੀ ਦਮੰਕੇ ਕੇ ਹਰਲੰਕੇ ਆਦਿ ਅਤੰਕੇ ਕਰੂਰ ਕਥੇ ਜੈ

ਤੁਮ ਕਹੋ ਦੇਵ ਸਰਬੰ ਵਿਚਾਰ ਜਿਮ ਕੀ ਓ ਆਪ ਕਰਤੇ ਪਸਾਰ ਜਦਾ ਬਹੂ ਤਨ ਭੈ ਅਨੰਤ ਤਉ ਕਹੋ ਜਥਾ ਮਤ ਦ੍ਰਹਿਣ ਤੰਤ ਕਰਤਾ ਕਰੀ ਮਕਾਦਰ ਕਿਰਪਾਲ ਅਦਵੈ ਭੂਤਾਨ ਭੈ ਦਯਾਲ ਦਾਤਾ ਦੁਰੰਤ ਦੁਖ ਦੋਖ ਰਹਿਤ ਜੇ ਨੇਤ ਨੇਤ ਸਭ ਭੇਦ ਕਹਤ ਕਈ ਊਚ ਨੀਚ ਕੀਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਜਾਹੇ ਕਈ ਮੂੜ ਪਤ੍ਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸਿਵੰਤ ਕਈ ਪਲਟ ਸੂਰਜ ਸਿਜਦਾ ਕਰਾਏ ਪ੍ਰਭ ਏਕ ਰੂਪ ਦੁਆ ਕੈ ਲਖਾਏ ਅੰਛਿਜ ਤੇਜ ਅਨਭੈ ਪ੍ਰਕਾਸ਼ ਦਾਤਾ ਤੁਰੰਤ ਅਦਵੈ ਨਾ ਸਭ ਰੋਗ ਸੋਗ ਤੇ ਰਹਿਤ ਰੂਪ ਅਨਭੈ ਅਕਾਲ ਅਛੈ ਸਰੂਪ ਕਰੁਣਾ ਨਿਧਾਨ ਕਾਮਲ ਕਿਰਪਾਲ ਦੁਖ ਦੁਖ ਹਰਤ ਦਾਤਾ ਦਯਾਲ ਅੰਜਨ ਵਿਹੀਨ ਅਨਭੰਜਨਾਦ ਜਲ ਥਲ ਪ੍ਰਭਾਵ ਸਰਬਤ੍ਰ ਸਾਥ ਜਿਹ ਜਾਤ ਪਾਤ ਨਹੀਂ ਭੇਦ ਭਰਮ ਜਿਹ ਰੰਗ ਰੂਪ ਨਹੀਂ ਏਕ ਧਰਮ ਜੇ ਸਤਰੁ ਮਿਤ੍ਰ ਦੋ ਏਕ ਸਾਰ ਅਛੈ ਸਰੂਪ ਵਿਚਲ ਪਾਰ ਜਾਨੀ ਨ ਜਾਏ ਜਿਹ ਰੂਪ ਰੇ ਕਹੇ ਬਾਸ ਤਾਸ ਕਹੇ ਕੌਣ ਫੇ ਕਹੇ ਨਾਮ ਤਾਸ ਹੈ ਕਵਨ ਜਾਤ ਜਿਹ ਸਤਰੁ ਮਿਤ੍ਰ ਨਹੀਂ ਪੁੱਤਰ ਭਰਾਤ ਕਰੁਣਾ ਨਿਧਾਨ ਕਾਰਨ ਸਰੂਪ ਜਿਹ ਚਕਰ ਚਿਹਨ ਨਹੀਂ ਰੰਗ ਰੂਪ ਜਿਹ ਖੇਦ ਭੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਧੰਗ ਬਿਰਹਦ ਸਿੱਧੰਗ ਸਰੂਪ ਬੁੱਧੰਗ ਪਾਲ ਜੁਧੰਗ ਅਨੂਪ ਜਿਹ ਰੂਪ ਰੇਖ ਨਹੀਂ ਰੰਗ ਰਾਗ ਅੰਛਿਜ ਤੇਜ ਅਨਭਿਜ ਦਾਗ ਜਲ ਥਲ ਮਹੀਬ ਬੰਤਨ ਦੁਰੰਤ ਜਿਹ ਨੇਤ ਨੇਤ ਨਿਸ ਦਿਨ ਚਰੰਤ ਪਾਇਓ ਨ ਜਾਏ ਜਿਹ ਪੈਰ ਪਾਰ ਦੀ ਨਾਨ ਦੋਖ ਦਹਿਤਾ ਉਦਾਰ ਕਈ ਕੋਟ ਇੰਦਰ ਜਿਹ ਪਾਨ ਹਾਰ ਕਈ ਕੋਟ ਰੁਦ੍ਰ ਚੁਕੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਧ ਸੰਤੋ ਬਾਰ ਗਨੀ ਮਨ ਗਾਰੇ ਪਛ ਪਸੂ ਨਗ ਨਾਗ ਨਰਾਧਿਪ ਸਰਵ ਸਮੈ ਸਭ ਕੋ ਪ੍ਰਤਪਾਲ।

ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਇਆਲ ਦਇਆ ਨਿਤ ਦੁਖਨ ਦੇਖਤ ਹੈ ਪਰ ਦੇ ਤਨਹਾਰੈ ਦਾਹਤ ਹੈ ਦੁਖ ਦੋਖਨ ਗਾਉ ਦਲ ਦੂਜਨ ਕੇ ਪਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰਨ ਪਾਏ ਸਕੇ ਬਦਮਾ ਬਦ ਬੇਦ ਕਤੇ ਬੇਦ ਉਚਾਰੇ ਰੋਜ਼ ਹੀ ਰਾਜ ਵਿਲੋਕਤ ਰਾਜ ਕਰੋ ਖੁਰਹਾਨ ਕੀ ਰੋਜੇ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਹੰਬੇਵਨਾ ਭੇਵ ਲਖਿਓ ਭਮਸੂ ਭਰਮਾਏ ਬੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉਂ ਕਿਨ ਸ੍ਰੀ ਪਦਮਾ ਪਤ ਪਾਏ ਆਦ ਅਨੰਤ ਅਗਾਧ ਦਫੇ ਸੋ ਭੂਤ ਭਵਿਖ ਭਵਾਨ ਅਭੈ ਹੈ ਅੰਤ ਬਿਹੀਨ ਅਨਾਤ ਮਾਵਾਦ ਆਗਾ ਦੁਖ ਅਛਿਦ੍ਰ ਹਛ ਹੈ ਲੋਕਨ ਕੇ ਕਰਤਾ ਹਰਤਾ ਜਲ ਮੈਂ ਥਲ ਮੈਂ ਭਰਤਾ ਪ੍ਰਭ ਹੈ ਦੀਨ ਦਇਆਲ ਦਇਆ ਕਰ ਸ੍ਰੀਪਦ ਸੁੰਦਰ ਸ੍ਰੀਪਦ ਮਾਪਤ ਇਹ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਕ ਨ ਭੋਗ ਨ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦਹਿ ਗਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀਪਦ ਮਾਪਤ ਲਹਿ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬੋ ਭਾਂਤ ਬਚਾਵੇ ਸਤਰੂ ਅਨੇਕ ਚਲਾਵਤ ਗਾਵ ਤਉ ਤਨ ਏਕ ਨ ਲਾਗਨ ਪਾਵੈ ਰਾਖਤ ਹੈ ਅਪਨੋ ਕਰਦੈ ਕਰਪਾਪ ਸੰਭੂਹ ਨ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਭੇਟ ਹੀ ਕੇ ਪਟ ਬੀਚ ਬਚਾਵੈ ਜਛ ਭੁਜੰਗ ਸੋ ਦਾਨਵ ਦੇਵ ਅਭੇਵ ਤੁਮੈ ਸਭ ਹੀ ਗਲ ਧਿਆਵੈ ਭੂਮ ਆਕਾਸ ਪਤਾਲ ਰਸਾਤਲ ਜਛ ਭੁਜੰਗ ਸਵੈ ਸਿਰ ਨਿਆਵੈ ਪਾਏ ਸਕੇ ਨਹੀਂ ਪਾਰ ਪ੍ਰਭਾਹੂ ਕੋ ਨੇਤ ਹੀ ਨੇਤ ਵੇਦ ਬਤਾਵੇ ਖੋਜ ਥਕੇ ਸਭ ਹੀ ਖੁਜੀਆ ਸੁਰਹਾਰ ਪਰੇ ਹਰ ਹਾਥ ਨ ਆਵੈ ਨਾਰਦ ਸੇ ਚਤੁਰਾਨੰਦ ਸੇ ਰੁਮ ਨਾਰਿਕ ਸੇ ਸਭ ਹੋ ਮਿਲ ਗਾਯੋ ਵੇਦ ਗਤੇਵ ਨ ਭੇਦ ਰਖਿਓ ਸਭ ਹਾਰ ਪਰੇ ਹਰ ਹਾਥ ਨ ਆਯੋ ਪਾਏ ਸਕੇ ਨਹੀਂ ਪਾਰ ਉਮਾਪਤ ਸਿੱਧ ਸਨਾਤ ਸਨੰਤ ਨ ਧਿਆਯੋ ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਿਤੋਜ ਸਭੈ ਜਗ ਛਾਯੋ ਵੇਦ ਪੁਰਾਨ ਕਤੇਵ ਕੁਰਾਨ ਅਭੇਦ ਨਿਰਪਾਨ ਸਭੈ ਪਚਹਾਰੇ ਭੇਦ ਨ ਪਾਏ ਸਕਿਓ ਅਨਭੇਦ ਕੁਖੇਦ ਹੈ ਅਨਛੇਦ ਪੁਕਾਰੇ ਰਾਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਕ ਨ ਸੰਗ ਤਿਹਾਰੇ ਆਦ ਅਨਾਦ ਅਗਾਧ ਅਪੇਖਤ ਵੇਖ ਜਪਿਓ ਤਿਨ ਹੀ ਕੁਲਤਾਰੇ ਤੀਰਥ ਕੋਟ ਕੀਏ ਇਸ ਦਾਨ ਦੀਏ ਬਹੁਦਾਨ ਮਹਾਂਵ੍ਰਤ ਧਾਰੇ ਦੇਸ ਫਿਰਿਓ ਕਰ ਫੇਸ ਤਬੋਧਨ ਕੇਸ ਧਰੇ ਨ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਮੋਹ ਨਿਆਸ ਕਰੇ ਮੁਹਕਾਰੇ ਦੀਨ ਦਇਆਲਾ ਕਾਲ ਭਜੇ ਬਿਨੰਤ ਕੋ ਅੰਤ ਕੇ ਧਾਮ ਸਿਧਾਰੇ ਤਵ ਪ੍ਰਸਾਦ ਕਬਿਤ ਅਤਰ ਕੇ ਚਲਈਆ ਛਿਤ ਛਤਰ ਕੇ ਥਰਈਆ ਛਤਰ ਧਾਰਿਓ ਕੇ ਛਲਈਆ ਮਹਾਂ ਸਤਰਨ ਕੇ ਸਾਲ ਹੈ ਦਾਨ ਕੇ ਦਿਵਈਆ ਮਹਾਮਾਨ ਕੇ ਬਠਈਆ ਅਵਸਾਨ ਕੇ ਦਿਵਈਆ ਹੈ ਕਟਈਆ ਜਮ ਜਲ ਹੈ ਜੁੱਧ ਕੇ ਜਿਤਈਆ ਵਿਰੁੱਧ ਕੇ ਮਿਟਈਆ ਮਹਾਬੁੱਧ ਕੇ ਦਿਵਈਆ ਮਹਾਮਾਨ ਹੋ ਕੇ ਮਾਨ ਹੈ ਗਿਆਨ ਹੋ ਕੇ ਗਿਆਤਾ ਮਹਾਬੁੱਧ ਤਾ ਕੇ ਦਾਤਾ ਦੇਵ ਕਾਲ ਹੋ ਕੇ ਕਾਲ ਮਹਾਕਾਲ ਹੋ ਕੇ ਕਾਲ ਹੈ ਪੂਰਬੀ ਨ ਪਾਰ ਪਾਵ ਹਿੰਗੁਲਾ ਹਿਮਾਲ ਧਿਆਵੇ ਗੌਰ ਕਰ ਤੇਜੀ ਗੁਣ ਗਾਵੇ ਤੇਰੇ ਨਾਮ ਹੈ ਹਿੰਗੁਲਾ ਹਿਮਾਲ ਧਿਆਵੇ ਗੌਰ ਕਰ ਦੇ ਪੂਰਬੀ ਨ ਪਾਰ ਪਾਵ ਹਿੰਗੁਲਾ ਹਿਮਾਲ ਧਿਆਵੇ ਗੌਰ ਕਰ ਤੇਜੀ ਗੁਣ ਗਾਵੇ ਤੇਰੇ ਨਾਮ ਹੈ ਜੋਗੀ ਜੋਗ ਸਾਧੇ ਪੌਣ ਸਾਧਨਾ ਕਿਤੇ ਬਾਂਧੇ ਅਰਬ ਕੇ ਅਰਬੀ ਅਰਾਧ ਤੇਰੇ ਨਾਮ ਹੈ ਫਰਾ ਕੇ ਫਿਰੰਗੀ ਮਾਨੇ ਕੰਧਾਰੀ ਕੁਰੇ ਸੀ ਜਾਣੇ ਪੱਛਮ ਕੇ ਪੱਛਮੀ ਪਛਾਣ ਨਿਜ ਕਾਮ ਹੈ ਮਰਹਟਾ ਮੰਗੇਲੀ ਤੇਰੀ ਮਨ ਸੋ ਤਪੱਸਿਆ ਕਰੇ ਦੇੜ ਵੇ ਤੇ ਨੰਗੀ ਪਹਿਚਾਣੇ ਧਰਮ ਧਾਮ ਹੈ ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚਲਤ ਹੈ ਰੋਹ ਕੇ ਰੋਹਲੇ ਮੰਗ ਦੇਸ ਕੇ ਮੰਗੇਲੇ ਵੀਰ ਬੰਦ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ਗੋਖਾ ਗੁਨ ਗਾਵੇ ਚੀਨ ਮਚੀਨ ਕੇ ਅਸੀਂ ਸੁਣਿਆਵੇ ਤੇ ਬਦੇ ਦੇ ਆਏ ਦੁੱਖ ਦੇਹ ਕੇ ਦਲਤ ਹੈ ਜਿਨੇ ਤੋਹੇ ਧਿਆਇਓ ਤਿਨੇ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ ਦੇਵ ਦੇਵਦਾਨ ਕੋ ਸੁਰੇਸ ਦਾਨਵਾਨ ਕੋ ਮਹੇਸ਼ ਗੰਗ ਧਾਨ ਕੋ ਅਭੇਸ ਕਹੀਅਤ ਹੈ ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਵੀਨ ਔਰ ਕਾਹੂ ਪੈ ਨ ਦੀਨ ਸਾਦ ਦੀਨ ਕਹੀਅਤ ਹੈ ਪਾਈ ਹੈ ਨ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਵਿਦਿਆ ਕੇ ਉਦਾਰ ਹੈ ਅਪਾਰ ਕਹੀਅਤ ਹੈ ਹਾਥੀ ਕੀ ਪੁਕਾਰ ਪਲ ਪਾਛੇ ਪਹੁ ਜਤ ਤਾਹੇ ਚਿਟਕੀ ਚਿੰਘਾਰ ਪਹਿਲੇ ਹੀ ਸੁਨੀਅਤ ਹੈ
ਕਿਤ ਇੰਦਰ ਦੁਆਰਕ ਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ੀ ਕਿਤੇ ਮੁੰਡੀਆ ਉਦਾਸੀ ਜੋਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਵਿਆਸ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਸ਼ ਕਹੀਅਤ ਹੈ ਕਰਤੇ ਹੈ ਵਿਚਾਰ ਪੈਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰ ਵਾਰ ਪਾਈਏ ਨਾ ਪਾਰ ਪਿਆ ਪਾਰ ਕੇ ਬਖਾਨੀਏ ਅਦਵੈ ਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕੇ ਮਾਨੀਏ ਜੰਤਰ ਹੋ ਨਾ ਜਾਤ ਜਾ ਕੇ ਬਾਪ ਹੋ ਨਾ ਮਾਏ ਦਾ ਕੇ ਪੂਰਨ ਪ੍ਰਭਾ ਕੀ ਸੋ ਛਟਾ ਕੇ ਅਨੁਮਾਨੀਏ ਤੇਜ ਹੋ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਯੰਤਰ ਕੇ ਜਾਨੀਏ ਤੇਜ ਹੂੰ ਕੋ ਤਰ ਹੈ ਕਿ ਰਾਜਸੀ ਕੋ ਸਰ ਹੈ ਕਿ ਸ਼ੁੱਧਤਾ ਕੋ ਘਰ ਹੈ ਕਿ ਸਿੱਧਤਾ ਕੀ ਸਾਰ ਹੈ ਕਾਮਨਾ ਕੀ ਖਾਨ ਹੈ ਕਿ ਸਾਧਨਾ ਕਿਸਾਨ ਹੈ ਵਿਰਕਤਤਾ ਕੀ ਬਾਨ ਹੈ ਕਿ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੋ ਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤ ਹੈ ਗਨੀਮਨ ਕੋ ਗਾਰਕ ਹੈ ਸਾਧਨ ਕੋ ਰੱਛਕ ਹੈ ਗੁਣਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਕ੍ਰੋਧ ਕੋ ਅਭੂਤ ਹੈ ਕਿ ਅਛੇ ਅਭਿਨਾਸੀ ਹੈ ਕਾਮ ਕੋ ਕੁਨਿੰਦਾ ਹੈ ਕਿ ਖੂਬੀ ਕੋ ਦਿਹੰਦਾ ਹੈ ਕਾ ਨੀਮਨ ਗਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੋ ਕੇ ਕਾਲ ਹੈ ਕਿ ਸਤਰਨ ਕੇ ਸਾਨ ਹੈ ਕਿ ਮਿੱਤਰਨ ਕੋ ਬੋਗਤ ਹੈ ਕਿ ਬ੍ਰਿਧਤਾ ਕੀ ਵਾਸੀ ਹੈ ਜੋਗ ਹੋ ਕੋ ਜੰਤਰ ਹੈ ਕਿ ਤੇਜ ਹੋ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧਤਾ ਕੋ ਬਾਸ ਹੈ ਕਿ ਬੁੱਧ ਹੋਂ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕਿ ਸਿੱਧਤਾ ਕੋ ਸਰ ਹੈ ਜਾਨ ਕੋ ਬਚਿਆ ਹੈ ਈਮਾਨ ਕੋ ਦਿਵਈਆ ਹੈ ਜਮਜਾਲ ਕੋ ਕਟਿਆ ਹੈ ਕਿ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕਿ ਸ੍ਰੀ ਹੈ ਨਰ ਹੈ ਵਿਸ਼ਵ ਕੋ ਭਰਨ ਹੈ ਕਿ ਅਪਦਾ ਕੋ ਹਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ ਪਾਈ ਨਾ ਪਾਰ ਪਾਰ ਅਵਾਰ ਹੂੰ ਕੋ ਪਾਰ ਜਾ ਕੋ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲਯ ਕਵੇ ਹੱਬ ਸੀ ਹਲਪਿ ਧਾਵੇ ਪੂਰ ਬਿਨਾ ਪਾਰ ਪਾਵੇ ਆਸਤ ਅਨਾਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵਨਾਥ ਅਦਵੈ ਅਭਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕਿ ਸੇਵਕ ਅਧੀਨ ਹੈ ਕਟਿਆ ਜਮ ਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜਈਆ ਹੈ ਮੁਹੱਈਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਾਜਾ ਮਹਾਜੋਗ ਹੂੰ ਕੋ ਜੋਗ ਹੈ ਧਰਿਆ ਦ੍ਰੋਮ ਛਾਲ ਕੇ ਕਾਮਨਾ ਕੇ ਕਰ ਹੈ ਕਿ ਬੁੱਧਤਾ ਕੋ ਹਰ ਹੈ ਕਿ ਸਿੱਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾ ਵਧ ਛਾਛ ਕਿਸੀ ਛਤਰਾ ਨੇਰ ਛਪਾ ਕਰ ਕੈਸੀ ਛਪ ਕਾਲਿੰਦਰੀ ਕੇ ਕੋਲ ਕੇ ਹੰਸ ਨੀ ਸਿਸੀ ਹਰੋਮ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚੱਲੀ ਸਾਤੋ ਸਿੰਧ ਰੂਲ ਕੇ ਪਾਰਸੀ ਪਲਾਓ ਗੜ੍ਹ ਰੂਪਾ ਕਿਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀ ਕੇ ਰਹੀ ਝੂਲ ਕੇ ਚੰਪਾ ਸੀ ਚੰਦੇਰੀ ਗੋਟ ਚਾਂਦਨੀ ਸੀ ਚਾਂਦਾਗੜ ਖੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੈਲਾਸ ਕਮਾਓ ਗੜ੍ਹ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨਿਕੇ ਸੋਹੀਅਤ ਹੈ ਹਿਮਾ ਸੀ ਹਿਮਾਲਯ ਹਰ ਹਾਰ ਸੀ ਹਲਪਾ ਨੇਰ ਹੰਸ ਕੇ ਸੀ ਹਾਜੀਪੁਰ ਦੇਖੇ ਮੋਹੀਅਤ ਹੈ ਚੰਦਨ ਸੀ ਚੰਪਾਵਤ ਚੰਦਰਮਾ ਸੀ ਚੰਦਰਗੀਰ ਚਾਂਦਨੀ ਸੀ ਚਾਂਦਾਗੜ੍ਹ ਚੋਨ ਜੋਹੀਅਤ ਹੈ ਗੰਗਾ ਸਮ ਗੰਗਦਾਰ ਬਕਾਂ ਸੀ ਬਿਰੰਦਾਬਾਦ ਕੀਰਤ ਤਿਹਾਰੀ ਕੀ ਉਜਿਆਰੀ ਸੋਹੀਅਤ ਹੈ ਫਾਰਾਸੀ ਫਿਰੰਗੀ ਫਾਰਾਸੀਸ ਕੇ ਦੁਰੰਗੀ ਮਕਰਾਨ ਕੇ ਮ੍ਰਿਦੰਗੀ ਤੇਰੇ ਗੀਤ ਗਾਈਅਤ ਹੈ ਭਖਰੀ ਕੰਧਾਰੀ ਗੋਰ ਗਖਰੀ ਕਰਦੇ ਜਾਚਾਰੀ ਪਵਨ ਕੇ ਹਰੀ ਤੇਰੋ ਨਾਮ ਧਿਆਈਅਤ ਹੈ ਪੂਰਵ ਪਲਾਓ ਕਾਮ ਰੂਪ ਕਮਾਉ ਸਰਬਠੋਰ ਮੈਂ ਬਿਰਾਜ ਜਹਾਂ ਜਹਾਂ ਜਾਈਅਤ ਹੈ ਪੂਰਨ ਪ੍ਰਤਾਪ ਜੰਤਰ ਮੰਤਰ ਤੇ ਅਤਾ ਬਿਨਾ ਤਕੀਰ

ਨਿਮਾਣ ਆਕੇ ਮਾਣ ਸਤਿਗੁਰੂ, ਨਿਤਾਣ ਆਕੇ ਤਾਣ ਸਤਿਗੁਰੂ।

ਲਾਜ਼ਮ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਓਮ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜ ਪਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੰਗਲ ਦਾ ਦੇਸ਼ ਜੋ ਹੈ ਅਜੋਕਾ ਜੋ ਮਾਲਵੇ ਦਾ ਦੇਸ਼ ਇਹਨੂੰ ਤਾਰ ਰਹੇ ਹਨ। ਸਤਿਗੁਰੂ ਮਹਾਰਾਜ ਜੀ ਇਸ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਕੀਤਾ। ਬੇਅੰਤ ਜੀਆਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਕੀ ਦਾਤ ਦੇ ਕਰਕੇ ਸਿੰਘ ਸਜਾਉਣਾ ਕੀਤਾ ਹੈ। ਇਹੀ ਧਰਤੀ ਦੇ

ਉਹਨਾਂ ਦਾ ਨਾਮ ਹੈ ਭਾਈ ਭਗਤੂ ਜੀ। ਤੇ ਭਾਈ ਭਗਤੂ ਜੀ ਬਹੁਤ ਜ਼ਿਆਦਾ ਭਜਨ ਬੰਦਗੀ ਕਰਨ ਵਾਲੇ ਮਹਾਂਪੁਰਖ ਹਨ। ਉਹਨਾਂ ਦੇ ਪੋਤੜੇ ਜਿਹੜੇ ਹਨ ਉਹਨਾਂ ਦਾ ਨਾਮ ਹੈ ਦਿਆਲ ਦਾਸ ਜੀ। ਜਦੋਂ ਇਹ ਭਾਈ ਦਿਆਲ ਦਾਸ ਇਹਨੂੰ ਜਦੋਂ ਪਤਾ ਚੱਲਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਡੇ ਇਲਾਕੇ ਦੇ ਵਿੱਚ ਆਏ ਹਨ ਅਤੇ ਇਹ ਆਏ ਸਤਿਗੁਰੂ ਮਹਾਰਾਜ ਜੀ ਦੇ ਕੋਲ। ਭੁੱਚੋਂ ਜਿਹੜਾ ਇਲਾਕਾ ਜਿਹੜਾ ਵੱਜਦਾ ਨਾ ਇਹ ਉੱਥੇ ਰਹਿੰਦੇ ਸਨ। ਆ ਕਰਕੇ ਗੁਰੂ ਮਹਾਰਾਜ ਜੀ ਦੇ ਅੱਗੇ ਅਰਜੋਈਆਂ ਕੀਤੀਆਂ, ਬੇਨਤੀਆਂ ਕੀਤੀਆਂ, ਯਥਾ ਸ਼ਗਦ ਭੇਟਾ ਅਰਪਣ ਕਰਨੀ ਕੀਤੀ ਹੈ। ਅਤੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ ਮਹਾਰਾਜ ਜੀ ਨੂੰ ਪਤਾ ਸੀ ਇਹਨਾਂ ਦਾ ਨਾਮ ਦਿਆਲ ਦਾਸ ਹੈ। ਮਹਾਰਾਜ ਜੀ ਨੇ ਬਚਨ ਕੀਤਾ, ਆਓ ਭਾਈ ਦਿਆਲ ਸਿੰਘ ਜੀ। ਦਿਆਲ ਸਿੰਘ ਜੀ ਕਹਿ ਕਰਕੇ ਪਾਤਸ਼ਾਹ ਜੀ ਨੇ ਸੰਬੋਧਨ ਕੀਤਾ ਅਤੇ ਬਚਨ ਕੀਤਾ ਕਿ ਭਾਈ ਦਿਆਲ ਦਾਸ ਨਹੀਂ, ਹੁਣ ਤੂੰ ਦਿਆਲ ਸਿੰਘ ਬਣ ਜਾ। ਅੰਮ੍ਰਿਤ ਕੀ ਦਾਤ ਪ੍ਰਾਪਤ ਕਰਨਾ ਕਰ ਅਤੇ ਨਾਲ ਪੰਜਾਂ ਕਕਾਰਾਂ ਦੀ ਰਹਿਤ ਰੱਖਣਾ ਕਰੋ, ਕੁਰੈਤਾਂ ਤੋਂ ਬਚੋ ਅਤੇ ਮੀਣੇ ਮਸੰਦੀਏ ਜਿਹੜੇ ਹਨ ਉਹਨਾਂ ਦੇ ਨਾਲ ਮੇਲ ਨਹੀਂ ਕਰਨੀ ਹੈ। ਕਿਉਂਕਿ ਸਾਧ ਸੰਗਤ ਜੀ ਇਹ ਜਿਹੜੇ ਭਾਈ ਦਿਆਲ ਦਾਸ ਜੀ ਇਹਨਾਂ ਦੇ ਕੋਲ ਵੀ ਮਸੰਦੀ ਸੀ, ਇਹ ਇਹ ਇਲਾਕੇ ਦੇ ਮਸੰਦ ਸਨ। ਮਹਾਰਾਜ ਜੀ ਨੇ ਬਚਨ ਕੀਤਾ, ਅਸੀਂ ਇਹ ਮਸੰਦਾਂ ਦੀ ਪ੍ਰਥਾ ਜਿਹੜੀ ਹੈ ਇਹਨੂੰ

ਜੀ ਨੇ ਮੀਣਾ ਕਹਿ ਕਰਕੇ ਉਹਨਾਂ ਦਾ ਤਿਰਸਕਾਰ ਕਰਨਾ ਕੀਤਾ ਕਿ ਮੀਣੇ ਇਹ ਸਦਾ ਲੜਾਈ ਝਗੜਾ ਕਰਨ ਵਾਲੇ ਬੇਈਮਾਨ ਬੰਦੇ ਹਨ। ਸੋ ਇਹਨਾਂ ਨੂੰ ਵੀ ਦਿਆਲ ਦਾਸ ਜੀ ਨੂੰ ਵੀ ਮਹਾਰਾਜ ਨੇ ਕਿਹਾ ਕਿ ਭਾਈ ਦਿਆਲ ਦਾਸ ਤੂੰ ਅੰਮ੍ਰਿਤ ਪਾਨ ਕਰਨਾ ਕਰ, ਸਿੰਘ ਸੱਜਣਾ ਕਰ। ਅਤੇ ਉਸ ਵੇਲੇ ਸਾਧ ਸੰਗਤ ਜੀ ਅਤੇ ਦਿਆਲ ਦਾਸ ਜੀ ਕਹਿਣ ਲੱਗੇ ਕਿ ਸਤਿਗੁਰੂ ਮਹਾਰਾਜ, ਇਹ ਮੈਂ ਨਵੀਂ ਮਰਿਆਦਾ ਕਿਉਂ ਮੈਂ ਧਾਰਨ ਕਰਨਾ ਕਰਾਂ? ਅਸੀਂ ਤਾਂ ਆਦਿ ਕਾਲ ਤੋਂ ਸਿੱਖ ਅਖਵਾਉਂਦੇ ਹਾਂ, ਜੱਦੀ ਪੁਸ਼ਤੀ ਜੋ ਹੈ ਬਾਪ ਦਾਦਿਆਂ ਤੋਂ ਘਰ ਦੇ ਵਿੱਚ ਸਿੱਖੀ ਸਾਡੀ ਜੋ ਹੈ ਚੱਲੀ ਆ ਰਹੀ ਹੈ, ਚਰਨਾਂ ਦੀ ਪਾਹੁਲ ਲੈ ਕਰਕੇ ਅਸੀਂ ਸਿੱਖ ਬਣੇ ਹੋਏ ਹਾਂ, ਮੈਂ ਵੀ ਚਰਨਾਂ ਦੀ ਪਾਹੁਲ ਲੈਣੀ ਕੀਤੀ ਹੈ। ਅਤੇ ਹੁਣ ਆਪ ਜੀ ਬੋਲਦੇ ਹੋ ਕਿ ਨਹੀਂ ਭਾਈ, ਉਹ ਮਰਿਆਦਾ ਖਤਮ ਹੋਈ ਹੈ, ਖੰਡੇ ਬਾਟੇ ਦੀ ਪਾਹੁਲ, ਕਿਉਂਕਿ ਮਹਾਰਾਜ ਜੀ ਦਾ ਇਹ ਬਚਨ ਹੈ, ਪੀਵਾਹੋ ਪਾਹੁਲ ਖੰਡੇ ਤਹਾਰ ਹੋਏ ਜਨਮ ਸੁਹੇਲਾ, ਕਿ ਭਾਈ ਖੰਡੇ ਦੀ ਧਾਰ ਦੇ ਵਿੱਚੋਂ ਜਿਹੜਾ ਪਾਹੁਲ ਪ੍ਰਗਟ ਹੋਇਆ, ਜੋ ਅੰਮ੍ਰਿਤ ਪ੍ਰਗਟ ਹੋਇਆ, ਤੇ ਉਹਨੂੰ ਤੂੰ ਛਕਣਾ ਕਰ। ਇਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਤੂੰ ਗੁਰੂ ਵਾਲਾ ਬਣ, ਗੁਰੂ ਕਾ ਸਿੱਖ ਬਣਨਾ ਕਰ। ਇਹਨੇ ਬਚਨ ਕੀਤਾ, ਚਰਨਾਂ ਦੀ ਪਾਹੁਲ ਮੈਨੇ ਲਈ ਹੈ, ਮੈਂ ਵੀ ਸਿੱਖ ਹਾਂ ਮਹਾਰਾਜ, ਹੁਣ ਇਹ ਅੰਮ੍ਰਿਤ ਛਕਣ ਦੇ ਨਾਲ ਔਰ ਕੀ ਹੋਣ ਵਾਲਾ। ਇਹਨੇ ਮਹਾਰਾਜ ਨੂੰ ਸਾਫ਼ ਸਿੱਧਾ ਇਨਕਾਰ ਕਰ ਦਿੱਤਾ। ਮਹਾਰਾਜ ਜੀ ਨੇ ਕਈ ਵਾਰੀ ਸਮਝਾਇਆ ਕਿ ਨਹੀਂ ਦਿਆਲ ਦਾਸ, ਇਹ ਮਰਿਆਦਾ ਹੈ ਭਾਈ, ਅੰਮ੍ਰਿਤ ਦੀ ਮਰਿਆਦਾ ਅਸਾਂ ਨੇ ਤੋੜਨੀ ਕੀਤੀ, ਤੈਨੂੰ ਅੰਮ੍ਰਿਤ ਕੀ ਦਾਤ ਲੈਣੀ ਪਵੇਗੀ। ਇਹਨੇ ਨਹੀਂ ਮੰਨਣਾ ਕੀਤਾ। ਫਿਰ ਸਤਿਗੁਰੂ ਮਹਾਰਾਜ ਜੀ ਇਹਨਾਂ ਨੂੰ ਜੋ ਸਮਝਾਉਂਦੇ ਹਨ, ਉਹ ਕਥਾ, ਉਹ ਇਤਿਹਾਸ ਦੀ ਵਾਰਤਾ ਚੱਲ ਰਹੀ ਹੈ ਸਾਧ ਸੰਗਤ ਜੀ। ਆਓ ਉਹ ਅਗਲੀ ਕਥਾ ਨੂੰ ਆਪਾਂ ਸਰਵਣ ਕਰਨਾ ਕਰੀਏ। ਸਭ ਤੋਂ ਪਹਿਲਾਂ ਜਿੱਥੇ ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ, ਆਪਣੀ ਸੁਰਤੀ ਦੀ ਹਾਜ਼ਰੀ ਮਹਾਰਾਜ ਜੀ ਦੇ ਪਾਵਨ ਚਰਨ ਕੰਬਲਾਂ ਪਾਸ ਪਾਵਨ ਦਰ ਕਰਦੇ ਉੱਤੇ ਦਰਜ ਕਰਵਾਉਂਦਿਆਂ ਹੋਇਆਂ, ਰਸਨਾਂ ਨੂੰ ਪਵਿੱਤਰ ਕਰਦਿਆਂ ਹੋਇਆਂ

0: ਸ਼੍ਰੀ ਮੁਖ ਤੇ ਕਹਿ ਪੁਨ ਸਮਝਾਇਓ।
1: ਸਾਧ ਸੰਗਤ ਜੀ, ਜਦੋਂ ਦਿਆਲ ਦਾਸ ਨੇ ਮਹਾਰਾਜ ਜੀ ਦਾ ਬਚਨ ਮੋੜਨਾ ਕੀਤਾ, ਮਹਾਰਾਜ ਨੂੰ ਕਿਹਾ, ਨਹੀਂ ਸਤਿਗੁਰੂ ਮਹਾਰਾਜ, ਮੈਨੂੰ ਅੰਮ੍ਰਿਤ ਦੀ ਕੀ ਲੋੜ ਹੈ, ਮੈਂ ਤਾਂ ਉਂਝ ਹੀ ਸਿੱਖ ਹਾਂ। ਫਿਰ ਤਾਂ ਸਤਿਗੁਰੂ ਮਹਾਰਾਜ ਉਹਨੂੰ ਸਮਝਾ ਰਹੇ ਹਨ,
0: ਹਮਨੇ ਉੱਤਮ ਪੰਥ ਚਲਾਇਓ।
1: ਮਹਾਰਾਜ ਜੀ ਨੇ ਬਚਨ ਕੀਤਾ, ਅਸਾਂ ਨੇ ਇਹ ਉੱਤਮ ਪੰਥ ਜਿਹੜਾ ਹੈ, ਇਹ ਇੱਕ ਉੱਤਮ ਪੰਥ ਗੁਰ ਸੁਣਿਓ ਗੁਰ ਸੰਗਤ, ਇਹ ਉੱਤਮ ਪੰਥ ਜੋ ਹੈ ਖਾਲਸਾ ਪੰਥ ਜਿਹੜਾ ਹੈ, ਇਹਨੂੰ ਪ੍ਰਗਟ ਕਰਨਾ ਕੀਤਾ, ਇਹਨੂੰ ਚਲਾਉਣਾ ਕੀਤਾ।
0: ਪ੍ਰਲੋਕ ਵਿਖੇ ਸੁਖਦਾਇਕ,
1: ਹੁਣ ਇਹ ਜੋ ਖਾਲਸਾ ਪੰਥ ਜੋ ਹੈ, ਇਹ ਪੰਥ ਜਿਹੜਾ ਜਿਹੜਾ ਵੀ ਇਸ ਪੰਥ ਦੇ ਵਿੱਚ ਆ ਜਾਂਦਾ, ਉਹਦਾ ਲੋਕ ਸੁਖੀ ਅਤੇ ਪ੍ਰਲੋਕ ਉਹਦਾ ਸੁਹੇਲਾ ਹੋ ਜਾਂਦਾ।
0: ਰਾਜ ਤੇਜ ਜੁਤ ਹੈ ਰਿਪ ਕਹਾਇ,
1: ਨਾਲ ਇਹਦੇ ਨਾਲ ਇਹ ਅੰਮ੍ਰਿਤ ਦੀ ਇਹੋ ਜਿਹੀ ਤਾਸੀਰ ਹੈ, ਜਿਹੜਾ ਵੀ ਗੁਰਮੁਖ ਪਿਆਰਾ ਜਿਹੜਾ ਹੈ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ, ਉਹਦਾ ਰਾਜ ਤੇਜ ਜਿਹੜਾ ਹੈ ਇਹ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਨਾਲ ਮਹਾਰਾਜ ਨੇ ਬਚਨ ਕੀਤਾ, ਉਹਦੇ ਦੁਸ਼ਮਣ ਉਹਦੇ ਵੈਰੀ ਜਿਹੜੇ ਹਨ, ਉਹ ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਤਤਕਾਲ ਜਿਹੜੇ ਹਨ ਗੁਰਮੁਖ ਪਿਆਰੇ ਗੁਰੂ ਕੇ ਸਿੱਖਾਂ ਦੇ ਵੈਰੀ ਜਿਹੜੇ ਹਨ, ਉਹਨਾਂ ਦਾ ਨਾਸ਼ ਹੋ ਜਾਂਦਾ ਹੈ।
0: ਇਸ ਜਹਾਜ਼ ਪਰ ਚੜ੍ਹੈ ਜੋ ਆਏ,
1: ਹੁਣ ਇਹ ਜਿਹੜਾ ਹੈ ਪੰਥ ਦਾ ਪੰਥ ਰੂਪੀ ਜਹਾਜ਼ ਜਿਹੜਾ ਹੈ, ਜਿਹੜਾ ਇਸ ਜਹਾਜ਼ ਦੇ ਉੱਤੇ ਚੜ ਜਾਂਦਾ ਹੈ, ਕਿਉਂਕਿ ਸਾਧ ਸੰਗਤ ਜੀ ਯਾਦ ਰੱਖੋ, ਜਿਸ ਤਰ੍ਹਾਂ ਕਿ ਭੱਟਾ ਨੇ ਵੀ ਬਚਨ ਕੀਤਾ, ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰੇਸ਼ਟ ਲਗ ਬੇਤਰ ਹੋ, ਕਿ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ, ਆਪ ਜੀ ਨੇ ਕਲਯੁਗ ਦੇ ਵਿੱਚ ਨਾਮ ਬਾਣੀ ਦਾ ਜਹਾਜ਼ ਤਿਆਰ ਕਰਨਾ ਕੀਤਾ। ਜਦੋਂ ਜਹਾਜ਼ਾਂ ਦੀ ਗੱਲ ਆਉਂਦੀ ਹੈ ਪਿਆਰਿਓ, ਇੱਕ ਤਾਂ ਬਾਣੀ ਦਾ ਜਹਾਜ਼, ਇੱਕ ਆਪਾਂ ਇਹ ਵੀ ਪੜ੍ਹਦੇ ਨਾ ਨਾਨਕ ਨਾਮ ਜਹਾਜ਼ ਹੈ, ਕਈ ਥਾਵਾਂ ਤੇ ਆਉਂਦਾ ਵਾਹਿਗੁਰੂ ਨਾਮ ਜਹਾਜ਼ ਹੈ, ਨਾਮ ਦਾ ਵੀ ਜਹਾਜ਼ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ, ਇਹ ਜੋ ਪੰਥ ਹੈ ਖਾਲਸਾ ਪੰਥ ਜੋ ਹੈ, ਇਹ ਪੰਥ ਰੂਪੀ ਵੀ ਜਹਾਜ਼ ਹੈ। ਜਿਸ ਤਰ੍ਹਾਂ ਕਿ ਕੋਈ ਜਹਾਜ਼ ਦੇ ਉੱਤੇ ਚੜ ਜਾਂਦਾ, ਆਪਾਂ ਵੇਖਦੇ ਹਾਂ, ਤੁਸੀਂ ਉਰਲੇ ਕੰਢੇ ਦੇ ਉੱਤੇ ਹੋ, ਜਹਾਜ਼ ਦੇ ਉੱਤੇ ਚੜ ਜਾਓ, ਉਹ ਜਹਾਜ਼ ਜਿਹੜਾ ਨਾ ਤੁਹਾਨੂੰ ਚੜਾ ਕਰਕੇ ਪਰਲੇ ਕੰਢੇ ਆਪ ਜੀ ਨੂੰ ਲੈ ਕੇ ਚੱਲ ਜਾਵੇਗਾ, ਤੁਹਾਡਾ ਪਾਰਾ ਵਾਰ ਉਸ ਜਹਾਜ਼ ਨੇ ਕਰਨਾ। ਵੇਖਿਆ ਕੋਈ, ਇੱਕ ਜਹਾਜ਼ ਦੇ ਉੱਤੇ ਤੁਸੀਂ ਬੈਠ ਜਾਓ, ਤੁਹਾਨੂੰ ਫਿਰ ਕੁਛ ਨਹੀਂ ਕਰਨਾ ਪੈਂਦਾ, ਫਿਰ ਜਹਾਜ਼ ਹੀ ਜੋ ਦੇਖੋ ਰਫਤਾਰ ਪਕੜਦਾ, ਉਹ ਇਹ ਕਰਕੇ ਤੁਹਾਨੂੰ ਪਰਲੇ ਕੰਢੇ ਲੈ ਕਰਕੇ ਚੱਲ ਜਾਂਦਾ। ਇਸ ਤਰ੍ਹਾਂ ਹੀ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ, ਇਹ ਪੰਥ ਰੂਪੀ ਜਹਾਜ਼ ਜਿਹੜਾ ਹੈ, ਇਹ ਅਸਾਂ ਨੇ ਤਿਆਰ ਕਰਨਾ ਕੀਤਾ, ਇਹਦੇ ਉੱਤੇ ਜਿਹੜਾ ਆ ਕਰਕੇ ਚੜ ਜਾਂਦਾ, ਫਿਰ ਉਹ ਕੀ ਹੁੰਦਾ ਭਾਵ ਕਿ ਉਹ ਕੀਟੀ ਤੋਂ ਉਹ ਗਯੰਦ ਦਾ ਮਤਲਬ ਹਾਥੀ ਵੱਤ ਹੋ ਜਾਂਦਾ, ਉਹਦੇ ਅੰਦਰ ਇੰਨਾ ਬਲ ਇੰਨੀ ਸ਼ਕਤੀ ਆ ਜਾਂਦੀ ਹੈ। ਜਿਸ ਤਰ੍ਹਾਂ ਕਿ ਜਿਹੜਾ ਕੋਈ ਗਿੱਦੜ ਬੰਦਾ ਹੁੰਦਾ ਹੈ, ਜਿਹਦੇ ਅੰਦਰ ਦੇਖੋ ਨਪੁੰਸਤਕਤਾ ਹੁੰਦੀ ਹੈ, ਮਨ ਵਿੱਚ ਭੈ ਹੁੰਦਾ, ਸਰੇ ਸਦਾ ਡਰੇ ਹੋਏ ਸਹਿਮੇ ਹੋਏ ਰਹਿੰਦੇ ਹਨ, ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਜੀ ਇਹ ਬੰਦਾ ਤਾਂ ਗਿੱਦੜ ਦੇ ਵੱਤ ਹੈ, ਸਦਾ ਡਰਦੇ ਰਹਿੰਦਾ, ਸਦਾ ਕੰਬਦੇ ਰਹਿੰਦਾ। ਮਹਾਰਾਜ ਨੇ ਬਚਨ ਕੀਤਾ, ਲੇਕਿਨ ਇਹੋ ਜਿਹੇ ਗਿੱਦੜ ਜਿਹੜੇ ਹਨ, ਗਿੱਦੜ ਬਿਰਤੀ ਦੇ ਲੋਕ, ਜੇ ਇਹਨਾਂ ਨੇ ਵੀ ਅੰਮ੍ਰਿਤ ਪਾਨ ਕਰਨਾ ਕੀਤਾ, ਉਹ ਫਿਰ ਉਹ ਸ਼ੇਰ ਵੱਤ ਹੋ ਜਾਂਦੇ ਹਨ। ਆਪਾਂ ਸਾਧ ਸੰਗਤ ਜੀ, ਉਹ ਇਤਿਹਾਸਕ ਬੋਲਾ ਜਿਹੜਾ ਜੋ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਆਉਂਦਾ, ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਚਿੜੀਓ ਸੇ ਮੈਂ ਬਾਜ ਤੁੜਾਊ ਤੇ ਗਿੱਦੜੋ ਸੇ ਮੈਂ ਸ਼ੇਰ ਲੜਾਊ, ਸਵਾ ਲੱਖ ਸੇ ਏਕ ਲੜਾਊ, ਤਬੈ ਗੋਬਿੰਦ ਸਿੰਘ ਨਾਮ ਕਹਾਊ। ਆਪਾਂ ਵੇਖਿਆ ਕਿ ਜਿਸ ਤਰ੍ਹਾਂ ਕਿ ਬਾਜ ਜੋ ਹੁੰਦਾ, ਬਾਜ ਪਿਆਰਿਓ ਚਿੜੀਆਂ ਨੂੰ ਮਾਰ ਕੇ ਭਜਾ ਦਿੰਦਾ, ਉਹਨਾਂ ਨੂੰ ਉਹਨਾਂ ਦੀਆਂ ਡਾਰਾਂ ਜਿਹੜੀਆਂ ਹਨ, ਇੱਕੋ ਬਾਜ ਜਾ ਕਰਕੇ ਝਪੱਟਾ ਮਾਰਦਾ, ਮਾਰ ਕਰਕੇ ਉਹਨਾਂ ਨੂੰ ਖਤਮ ਕਰਕੇ ਲੈ ਕੇ ਚੱਲ ਜਾਂਦਾ, ਬਾਕੀ ਸਾਰੇ ਭੱਜ ਜਾਂਦੇ ਦੌੜ ਜਾਂਦੇ ਹਨ। ਇਸ ਤਰ੍ਹਾਂ ਹੀ ਜਿਹੜਾ ਗਿੱਦੜ ਜਿਹੜਾ ਹੁੰਦਾ, ਸ਼ੇਰ ਨੂੰ ਵੇਖ ਕਰਕੇ ਭੱਜ ਜਾਂਦਾ, ਦੌੜ ਜਾਂਦਾ, ਲੇਕਿਨ ਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਮੈਂ ਇਹੋ ਜਿਹਾ ਪੰਥ ਜਿਹੜਾ ਪ੍ਰਗਟ ਕਰਾਂਗਾ ਤੇ ਇਹਦੀ ਇਹੋ ਜਿਹੀ ਅੰਮ੍ਰਿਤ ਦੀ ਤਾਸੀਰ ਹੋਵੇਗੀ, ਜੇ ਚਿੜੀ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ, ਉਹਨੇ ਸਿੱਧਾ ਜਾ ਕਰਕੇ ਉਹਨੇ ਬਾਜਾਂ ਦੇ ਨਾਲ ਭਿੜ ਜਾਣਾ, ਗਿੱਦੜਾਂ ਨੇ ਵੀ ਜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ ਤੇ ਉਹਨਾਂ ਨੇ ਸਿੱਧਾ ਜਾ ਕਰਕੇ ਸ਼ੇਰਾਂ ਨੂੰ ਭਜਾ ਦੇਣਾ ਹੈ। ਪਰ ਤਖ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਕਰਕੇ ਦਿਖਾਉਣਾ ਕੀਤਾ। ਜਦੋਂ ਅੰਮ੍ਰਿਤ ਦਾ ਬਾਤਾ ਤਿਆਰ ਹੋਇਆ ਤੇ ਸਤਿਗੁਰੂ ਮਹਾਰਾਜ ਜੀ ਨੇ ਥੋੜਾ ਕੁ ਅੰਮ੍ਰਿਤ ਜਿਹੜਾ ਰੱਖਿਆ ਸੀ ਤੇ ਚਿੜੀਆਂ ਜਿਹੜੀਆਂ ਹਨ ਉਹਨਾਂ ਨੇ ਆ ਕਰਕੇ ਅੰਮ੍ਰਿਤ ਪਾਨ ਕਰਨਾ ਕੀਤਾ। ਉਹ ਥੋੜਾ ਕੁ ਅੰਮ੍ਰਿਤ ਉਹਨਾਂ ਨੇ ਛਕ ਲਿਆ। ਜਦੋਂ ਉਹਨਾਂ ਨੇ ਅੰਮ੍ਰਿਤ ਛਕ ਲਿਆ ਉਹਨਾਂ ਦੀ ਬੁਜ਼ਦਲੀ ਜਿਹੜੀ ਹੈ ਖਤਮ ਹੋ ਗਈ ਹੈ। ਇੰਨੀ ਜ਼ਿਆਦਾ ਸ਼ਕਤੀ ਪਾਵਰ ਆ ਗਈ। ਸਤਿਗੁਰੂ ਮਹਾਰਾਜ ਜੀ ਦਾ ਹੀ ਬਾਜ ਜਿਹੜਾ ਜਦੋਂ ਉਹਨੇ ਵੇਖਿਆ ਕਿ ਚਿੜੀਆਂ ਹਨ, ਜਦੋਂ ਉਹ ਝਪਟਾ ਮਾਰਨ ਦੇ ਲਈ ਗਿਆ, ਉਹਨਾਂ ਨੂੰ ਮਾਰਨ ਦੇ ਲਈ ਗਿਆ, ਉਹਨਾਂ ਚਿੜੀਆਂ ਨੇ ਜਾ ਕਰਕੇ ਬਾਜ ਨੂੰ ਤੁੜਾ ਦਿੱਤਾ, ਬਾਜ ਨੂੰ ਭਜਾ ਦਿੱਤਾ। ਮਹਾਰਾਜ ਨੇ ਕਿਹਾ ਕਿ ਦੇਖੋ ਇਹ ਹੈ ਸਾਡੇ ਅੰਮ੍ਰਿਤ ਦੀ ਸ਼ਕਤੀ, ਇਹ ਪ੍ਰਤੱਖ ਕਰਾਮਾਤ ਹੈ। ਚਿੜੀ ਨੇ ਅੰਮ੍ਰਿਤ ਪਾਨ ਕਰਨਾ ਕੀਤਾ, ਅੰਮ੍ਰਿਤ ਛਕਣਾ ਕੀਤਾ ਤੇ ਉਹਨੇ ਬਾਜ ਨੂੰ ਭਜਾ ਦਿੱਤਾ, ਤੁੜਾ ਦਿੱਤਾ।
0: ਸਿੰਘ ਸਿੰਘ ਨਾਮ ਸੋ ਤਹਰਾ।
1: ਫਿਰ ਜਿਹੜਾ ਗਿੱਦੜ ਬਿਰਤੀ ਦਾ ਡਰਪੋਕ ਬੰਦੇ ਜਿਹੜੇ ਹੁੰਦੇ ਹਨ, ਜੇ ਉਹਨਾਂ ਨੇ ਅੰਮ੍ਰਿਤ ਪਾਨ ਕਰ ਲਿਆ ਉਹ ਸਿੰਘ ਬਣ ਜਾਂਦੇ ਹਨ। ਸਿੰਘ ਦਾ ਮਤਲਬ ਦੇਖੋ ਇੱਥੇ ਦੋ ਵਾਰੀ ਸਿੰਘ ਸਿੰਘ ਕਰਕੇ ਆਇਆ, ਬਨੈ ਸਿੰਘ। ਸਿੰਘ ਦਾ ਮਤਲਬ ਸ਼ੇਰ ਵਰਗਾ ਉਹਨਾਂ ਦੇ ਅੰਦਰ ਪੁਰਸ਼ਾਰਥ ਆ ਜਾਂਦਾ ਤੇ ਫਿਰ ਉਹਦੇ ਨਾਲ ਇਹ ਲਕਬ ਵੀ ਲੱਗ ਜਾਂਦਾ ਸਿੰਘ ਕਰਕੇ। ਸਿੰਘ ਨਾਮ ਜੋ ਹੈ ਸਾਧ ਸੰਗਤ ਜੀ ਇਹ ਸ਼ੇਰ ਦਾ ਹੁੰਦਾ, ਸ਼ੇਰ ਨੂੰ ਸਿੰਘ ਬੋਲਦੇ ਹਨ। ਇਹਦਾ ਸਿੱਧਾ ਮਤਲਬ ਹੈ ਕਿ ਜਦੋਂ ਆਪਾਂ ਕਹਿੰਦੇ ਨਾ ਜੀ ਫਲਾਣਾ ਸਿੰਘ, ਉਹਦਾ ਨਾਮ ਤੇ ਨਾਲ ਇਹਦਾ ਇਹ ਵਿਸ਼ੇਸ਼ਣ ਜਿਹੜਾ ਹੈ ਕਿ ਇਹ ਬੁਜ਼ਦਲ ਨਹੀਂ ਹੈ, ਇਹਦੇ ਅੰਦਰ ਸ਼ੇਰ ਵਰਗਾ ਪੁਰਸ਼ਾਰਥ ਹੈ। ਕਿਉਂਕਿ ਸ਼ੇਰ ਆਪ ਜੀ ਦੇਖੋ ਬਹੁਤ ਪਿਆਰੇ, ਉਹ ਜ਼ਿਆਦਾ ਵੱਡਾ ਨਹੀਂ ਹੁੰਦਾ, ਬਹੁਤ ਜ਼ਿਆਦਾ ਉਨਾ ਵੱਡਾ ਨਹੀਂ ਹੁੰਦਾ, ਛੋਟਾ ਹੀ, ਉਹਦੀ ਕੱਦ ਕਾਠੀ ਉਨੀ ਤਗੜੀ ਨਹੀਂ ਹੁੰਦੀ ਹੈ, ਕਿਉਂਕਿ ਛੋਟਾ ਹੀ ਹੁੰਦਾ, ਲੇਕਿਨ ਉਹਦੇ ਅੰਦਰ ਇੰਨਾ ਜ਼ਿਆਦਾ ਦਮਖਮ ਹੁੰਦਾ, ਇੰਨਾ ਜ਼ਿਆਦਾ ਪੁਰਸ਼ਾਰਥ ਹੁੰਦਾ। ਕਈ ਵਾਰੀ ਪਿਆਰਿਓ ਹਾਥੀ ਦੀਆਂ ਡਾਰਾਂ ਜਿਹੜੀਆਂ ਹਨ ਉਹਨਾਂ ਨੂੰ ਵੀ ਭਜਾ ਦਿੰਦਾ। ਜੇ ਵੇਖਿਆ ਜਾਵੇ ਇੱਕ ਹਾਥੀ ਨੂੰ ਆਪਾਂ ਲੈ ਲਈਏ, ਹਾਥੀ ਦਾ ਪਿਆਰਿਓ ਇੱਕ ਦੂਸਰਾ ਪਰਸੈਂਟ ਵੀ ਸ਼ੇਰ ਦਾ ਨਹੀਂ ਬਣਦਾ, ਜੇ ਆਕਾਰ ਦੇ ਨਾਲ ਵੇਖਿਆ ਜਾਵੇ ਤੇ ਸਮਝ ਲਿਓ। ਕਿਉਂਕਿ ਹਾਥੀ ਜਿਹੜਾ ਪਿਆਰਿਓ 6-7 ਹਜ਼ਾਰ ਕਿਲੋ ਦਾ ਹੁੰਦਾ, ਸ਼ੇਰ ਬਹੁਤ ਹੋ ਗਿਆ 2-250 ਕਿਲੋ ਦਾ ਹੁੰਦਾ, ਲੇਕਿਨ ਜਦੋਂ ਉਹਦੇ ਅੰਦਰ ਪੁਰਸ਼ਾਰਥ ਇੰਨੀ ਆ ਜਾਂਦੀ ਹੈ, ਇੰਨਾ ਤੇਜ਼ ਹੁੰਦਾ, ਕਈ ਵਾਰੀ ਉਹ ਝਪੱਟਾ ਮਾਰਦਾ, ਕਈ ਵਾਰੀ ਉਹ ਬੁਪਕਾਰ ਮਾਰਦਾ, ਉਹਨੂੰ ਵੇਖ ਕਰਕੇ ਹਾਥੀ ਵੀ ਭੱਜ ਜਾਂਦੇ ਹਨ, ਦੌੜ ਜਾਂਦੇ ਹਨ। ਸੋ ਸਤਿਗੁਰੂ ਮਹਾਰਾਜ ਜੀ ਨੇ ਵਚਨ ਕੀਤਾ ਕਿ ਭਾਈ ਸਿੰਘਾਂ ਵਰਗਾ ਤੇਰੇ ਅੰਦਰ ਪੁਰਸ਼ਾਰਥ ਆ ਜਾਵੇਗਾ, ਤੂੰ ਸਿੰਘ ਸੱਜਣਾ ਕਰ, ਇਸ ਕਰਕੇ ਭਾਈ ਤੂੰ ਆਪਣਾ ਤਾਂ ਕਰਕੇ ਤੈਨੂੰ ਅਸੀਂ ਕਹਿੰਦੇ ਹਾਂ, ਤੂੰ ਵੀ ਅੰਮ੍ਰਿਤ ਪਾਨ ਕਰਨਾ ਕਰ, ਅੰਮ੍ਰਿਤ ਅਬਲਾਖੀ ਬਣ ਕਰਕੇ ਸਿੰਘ ਸੱਜਣਾ ਕਰ। ਕਿਉਂਕਿ ਹੁਣ ਵੀ ਸਾਧ ਸੰਗਤ ਜੀ ਇਹ ਮਸੰਦਾਂ ਦੀ ਰੀਤ ਜਿਹੜੀ ਹੈ ਇਹ ਧਾਰਨ ਕਰਿਆ ਕਰਦਾ ਸੀ ਮਸੰਦ, ਕਿਉਂਕਿ ਇਹ ਮਰਿਆਦਾ ਜਿਹੜੀ ਹੈ ਜੋ ਚੱਲੀ ਸੀ ਨਾ, ਸਤਿਗੁਰੂ ਮਹਾਰਾਜ ਜੀ ਨੇ ਇਹਨੂੰ ਤੋੜਨਾ ਕੀਤਾ, ਇਹਨੂੰ ਖਤਮ ਕਰਨਾ ਕੀਤਾ। ਲੇਕਿਨ ਉਹ ਤੋਂ ਬਾਅਦ ਵੀ ਸਾਧ ਸੰਗਤ ਜੀ ਬਹੁਤ ਸਾਰੇ ਲੋਕ ਉਹਨਾਂ ਦੇ ਘਰ ਪਰਿਵਾਰਾਂ ਦੇ ਵਿੱਚ ਜਿਹੜੇ ਮਸੰਦ ਸੀ ਉਹਨਾਂ ਨੇ ਉਹੀ ਮਰਿਆਦਾ ਉਹੀ ਰੀਤ ਜਿਹੜੀ ਹੈ ਉਹਨਾਂ ਨੂੰ ਚਲਾਉਣਾ ਕੀਤਾ। ਖਾਸ ਕਰਕੇ ਕਿਉਂਕਿ ਪੰਜਾਬ ਤੋਂ ਬਾਰ ਬਾਰ ਜਿਹੜੇ ਦੂਜੇ ਸਟੇਟ ਜਿਹੜੇ ਸਨ, ਦੂਜੇ ਤੀਜੇ ਇਲਾਕੇ ਜਿਹੜੇ ਹਨ ਤੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਮਸੰਦਾਂ ਦੀ ਪ੍ਰਥਾ ਚੱਲਦੀ ਸੀ, ਕਿਉਂਕਿ ਜਦੋਂ ਮਹਾਰਾਜ ਜੀ ਨੇ ਇਹ ਮਰਿਆਦਾ ਨੂੰ ਖਤਮ ਕਰ ਦਿੱਤਾ ਉਹਨਾਂ ਨੂੰ ਪਤਾ ਵੀ ਨਹੀਂ ਚੱਲਿਆ ਕਿ ਇਹ ਮਹਾਰਾਜ ਜੀ ਨੇ ਮਰਿਆਦਾ ਜਿਹੜੀ ਹੈ ਮਸੰਦਾਂ ਦੀ ਖਤਮ ਕਰ ਦਿੱਤੀ। ਫਿਰ ਅੱਗੇ ਵੀ ਪਿਆਰਿਓ ਮਸੰਦਾਂ ਦੀ ਰੀਤ ਮਰਿਆਦਾ ਜਿਹੜੀ ਹੈ ਪਰੰਪਰਾ ਜਿਹੜੀ ਹੈ ਉਹ ਉਹਨਾਂ ਦੇ ਕੋਲ ਚੱਲਦੀ ਰਹੀ ਹੈ। ਇਸ ਤਰ੍ਹਾਂ ਹੀ ਪਿਆਰਿਓ ਮੈਂ ਇੱਕ ਆਪ ਨੂੰ ਬੇਨਤੀ ਕਰਾਂ, ਆਹ ਇਲਾਕਾ ਜਿਹੜਾ ਨਾ ਦੱਖਣ ਦਾ ਇਲਾਕਾ ਹੈਦਰਾਬਾਦ ਤੋਂ ਅੱਗੇ ਪਤਾ ਨਹੀਂ ਉੱਥੋਂ 100-150 ਕਿਲੋਮੀਟਰ ਦੂਰ ਆ, ਕੋਈ ਗੁਰੂ ਕਾ ਮਸੰਦ ਜਿਹੜਾ ਮਹਾਰਾਜ ਜੀ ਦੇ ਵੇਲੇ ਰਿਹਾ ਕਰਦਾ ਸੀ, ਮਹਾਰਾਜ ਜੀ ਨੇ ਉਹਨੂੰ ਭੇਜਣਾ ਕੀਤਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ। ਹੁਣ ਦੇਖੋ ਇੰਨੇ ਦੂਰ ਆ ਜਾਂ ਔਰ ਦੂਰ ਦੁਰਾਡੇ ਜਿਹੜੇ ਮਸੰਦ ਚੱਲ ਗਏ ਉਹਨਾਂ ਨੇ ਫਿਰ ਉਸ ਤਰ੍ਹਾਂ ਹੀ ਜਿਹੜੀ ਹੈ ਰੀਤੀ ਜਿਹੜੀ ਹੈ ਉਹਨੂੰ ਜਾਰੀ ਰੱਖਣਾ ਕੀਤਾ। ਮਹਾਰਾਜ ਨੇ ਮਰਿਆਦਾ ਜਿਹੜੀ ਹੈ ਉੱਥੇ ਤਾਂ ਖਤਮ ਕਰ ਦਿੱਤੀ, ਬੰਦ ਕਰ ਦਿੱਤੀ, ਲੇਕਿਨ ਉਹਨਾਂ ਲੋਕਾਂ ਤੱਕ, ਕਿਉਂਕਿ ਇਸ ਤਰ੍ਹਾਂ ਦੇ ਸਾਧਨ ਨਹੀਂ ਹੋਇਆ ਕਰਦੇ ਸਨ ਕਿ ਭਾਈ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ ਜੀ ਇਹ ਮਰਿਆਦਾ ਖਤਮ ਹੋ ਗਈ ਹੈ, ਨਵੀਂ ਮਰਿਆਦਾ ਮਹਾਰਾਜ ਨੇ ਲਾਗੂ ਕੀਤੀ। ਤੇ ਉਹਨਾਂ ਦੇ ਕੋਲ ਪਿਆਰਿਓ ਵੇਖਿਆ ਜਾਂਦਾ ਉਹ ਮਸੰਦਾਂ ਦੀ ਪ੍ਰਥਾ ਜਿਹੜੀ ਹੈ ਉਹ ਚੱਲਦੀ ਰਹੀ ਬਹੁਤ ਲੰਬਾ ਸਮਾਂ ਉਹ ਮਰਿਆਦਾ ਉਂਝ ਹੀ ਜਾਰੀ ਰਹੀ ਹੈ। ਇਸ ਤਰ੍ਹਾਂ ਔਰ ਵੀ ਜਿਹੜੇ ਅਸਥਾਨ ਜਿਹੜੇ ਦੂਰ ਦੁਰਾਡੇ ਜਿਹੜੇ ਰਹਿ ਗਏ ਉਹਨਾਂ ਦੇ ਕੋਲ ਵੀ ਪਿਆਰਿਓ ਮਰਿਆਦਾ ਚੱਲੀ ਰਹਿੰਦੀ ਸੀ, ਲੇਕਿਨ ਇਹ ਤਾਂ ਰਹਿੰਦੇ ਸੀ ਇੱਥੇ ਮਾਲਵੇ ਦੇ ਇਲਾਕੇ ਦੇ ਵਿੱਚ ਤੇ ਮਸੰਦਾਂ ਦੀ ਮਰਿਆਦਾ ਨੂੰ ਇਹਨਾਂ ਨੇ ਧਾਰਨ ਕਰਨਾ ਕੀਤਾ। ਉਂਝ ਹੀ ਬੈਠ ਕਰਕੇ ਇਹ ਆਪਣੀ ਪੂਜਾ ਕਰਾਉਂਦੇ ਸਨ ਤੇ ਸੰਗਤਾਂ ਦੇ ਕੋਲ ਜਾ ਕਰਕੇ ਦਸਵੰਧ ਦੀ ਮਾਇਆ ਲੈਣੀ। ਔਰ ਵੀ ਜਿਹੜੇ ਮਸੰਦ ਜਿਹੜੇ ਕਾਰੋਬਾਰ ਕੰਮ ਕਰਦੇ ਸੀ ਉਹ ਕੰਮ ਇਹਨਾਂ ਨੇ ਕਰਨਾ ਕੀਤਾ। ਲੇਕਿਨ ਆਪਾਂ ਬਚਨ ਪੜ੍ਹਦੇ ਨਾ, ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਇਹਦੇ ਵਿੱਚ ਗੁਰੂ ਮਹਾਰਾਜ ਜੀ ਨੇ ਸਪਸ਼ਟ ਕਹਿ ਦਿੱਤਾ ਕਿ ਗੁਰਸੰਗਤ ਮਹਾਰਾਜ ਜੀ ਨੇ ਆਪਣੀ ਸੰਗਤ ਨੂੰ ਖਾਲਸਾ ਦਾ ਦਰਜਾ ਦੇਣਾ ਕੀਤਾ। ਇਹ ਕਹਿ ਦਿੱਤਾ ਪਹਿਲੇ ਜਿਹੜੀ ਸੰਗਤ ਹੁੰਦੀ ਸੀ ਨਾ ਇਹ ਮਸੰਦਾਂ ਦੀ ਸੰਗਤ ਹੁੰਦੀ ਸੀ ਕਿ ਜੀ ਆ ਫਲਾਣੇ ਮਸੰਦ ਦੀ ਸੰਗਤ ਆ, ਉਹ ਜੀ ਉਹ ਫਲਾਣੇ ਮਸੰਦ ਦੀ ਸੰਗਤ, ਇਹ ਫਲਾਣੇ ਇਲਾਕੇ ਦੀ ਸੰਗਤ, ਇਹ ਸੰਗਤ ਉਹ ਮਸੰਦ ਦੇ ਨਾਲ ਆਈ ਹੈ। ਲੇਕਿਨ ਗੁਰੂ ਮਹਾਰਾਜ ਜੀ ਨੇ ਇਹ ਮਸੰਦ ਦੀ ਪ੍ਰਥਾ ਜਿਹੜੀ ਹੈ ਉਹਨੂੰ ਖਤਮ ਕਰ ਦਿੱਤਾ, ਬੰਦ ਕਰ ਦਿੱਤਾ ਤੇ ਆਪਣੀ ਸੰਗਤ ਨੂੰ ਇਹ ਖਾਲਸੇ ਦਾ ਦਰਜਾ ਦੇ ਦਿੱਤਾ। ਕਿਹਾ ਕਿ ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਜਿਹੜੇ ਇਹ ਮਸੰਦ ਮਨਮੁਖ ਦੁਹੇਲੇ ਜਿਹੜੇ ਸਨ ਉਹਨਾਂ ਨੂੰ ਪਾਸੇ ਕਰਕੇ ਆਪਣੀ ਸੰਗਤ ਨੂੰ ਖਾਲਸੇ ਦਾ ਰੁਤਬਾ ਮਹਾਰਾਜ ਜੀ ਨੇ ਦਿੱਤਾ।
0: ਬਚਨ ਹਟਾਵਨ ਕੀ,
1: ਫਿਰ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਇੰਨੇ ਵਾਰੀ ਇਹਨੂੰ ਸਮਝਾਇਆ ਫਿਰ ਤੋਂ ਪਿਆਰਿਓ ਇਹਨੇ ਦੁਬਾਰਾ ਕਹਿ ਦਿੱਤਾ, ਨਹੀਂ ਸਤਿਗੁਰੂ ਮਹਾਰਾਜ ਮੈਂ ਅੰਮ੍ਰਿਤ ਨਹੀਂ ਛਕ ਸਕਦਾ ਹਾਂ। ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਇਹਨੂੰ ਪਤੀ ਆਵਾ ਉਹਨੂੰ ਵਿਸ਼ਵਾਸ ਨਹੀਂ ਆਇਆ।
0: ਅਬ ਤੋ ਕਿਰਪਾ ਕਰੋ ਰਹਿ ਐਸੇ,
1: ਤੇ ਹੁਣ ਅਬ ਤੋ ਕਿਰਪਾ ਤੇ ਮਹਾਰਾਜ ਨੂੰ ਕਹਿੰਦਾ ਦਿਆਲ ਦਾਸ ਕੇ ਸਤਿਗੁਰੂ ਮਹਾਰਾਜ ਹੁਣ ਮੇਰੇ ਉੱਤੇ ਤੁਸੀਂ ਕਿਰਪਾ

0: ਤਿਆਗ ਨਹੀਂ ਕਰ ਸਕਦਾ, ਇਹ ਮੈਂ ਇਸ ਤਰ੍ਹਾਂ ਹੀ ਰਹਿਣਾ ਚਾਹੁੰਦਾ, ਮੈਨੂੰ ਇਸ ਤਰ੍ਹਾਂ ਹੀ ਰਹਿਣ ਦਿਓ। ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਵੀਰਸ ਦੇ ਵਿੱਚ ਆਏ, ਕਿਉਂਕਿ ਪਿਆਰਿਓ ਕਿਸੇ ਬੰਦੇ ਨੂੰ ਆਪਾਂ ਸਮਝਾਉਂਦੇ ਹਾਂ ਕਿ ਮਿੱਤਰਾ ਕੰਮ ਨਾ ਕਰ, ਹਟ ਜਾ ਹਟ ਜਾ, ਜਦੋਂ ਉਹ ਨਾ ਹਟੇ ਤੇ ਉਸ ਵੇਲੇ ਤੇ ਆਪਾਂ ਵੀ ਆਪਾਂ ਨੂੰ ਵੀ ਗੁੱਸਾ ਆ ਜਾਂਦਾ, ਆਪਾਂ ਵੀ ਕਹਿੰਦੇ ਯਾਰ ਤੈਨੂੰ ਬਾਰ ਬਾਰ ਅਸੀਂ ਸਮਝਾ ਰਹੇ ਹਾਂ, ਬਾਰ ਬਾਰ ਤੈਨੂੰ ਕਹਿ ਰਹੇ ਹਾਂ, ਤੂੰ ਸਾਡਾ ਬਚਨ ਹੀ ਮੋੜੀ ਜਾਂਦਾ। ਮਹਾਰਾਜ ਜੀ ਦਾ ਬਚਨ ਇਹਨੇ ਬਾਰ ਬਾਰ ਮੋੜਨਾ ਕੀਤਾ, ਗੁਰੂ ਮਹਾਰਾਜ ਜੀ ਫਿਰ ਵੀਰ ਰਸ ਦੇ ਵਿੱਚ ਗੁੱਸੇ ਵਿੱਚ ਆਏ। ਮਹਾਰਾਜ ਨੇ ਕਿਹਾ ਕਿ ਦੇਖ ਦਿਆਲ ਦਾਸ, ਬਾਰ ਬਾਰ ਤੈਨੂੰ ਬੱਚਿਆਂ ਵਾਂਗੂ ਸਮਝਾ ਰਿਹਾ, ਅੰਮ੍ਰਿਤ ਛਕ ਲੈ ਸਿੰਘ ਸੱਜ ਜਾ, ਲੇਕਿਨ ਬਾਰ ਬਾਰ ਤੂੰ ਸਾਡਾ ਬਚਨ ਮੋੜ ਰਿਹਾ, ਤੇ ਅਸੀਂ ਤੈਨੂੰ ਆਪ ਕਹਿੰਦੇ ਹਾਂ ਕਿ ਸਾਡੇ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨਾ ਕਰ, ਅਸੀਂ ਤੈਨੂੰ ਅੰਮ੍ਰਿਤ ਦੀ ਦਾਤ ਦੇਵਾਂਗੇ। ਕਿੰਨੀ ਵੱਡੀ ਪਿਆਰੀ ਖੁਸ਼ਕਿਸਮਤੀ ਵਾਲੀ ਗੱਲ ਹੈ, ਮੇਰੇ ਸੱਚੇ ਪਾਤਸ਼ਾਹ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਖੁਦ ਇਹਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਣ ਦੇ ਲਈ ਜਾ ਰਹੀ ਹੈ, ਲੇਕਿਨ ਦੇਖੋ ਕਿਸਮਤ ਬੜੀ ਮਾੜੀ ਹੈ ਤੇ ਇਹਨੇ ਇਨਕਾਰ ਕਰ ਦਿੱਤਾ, ਕਹਿ ਦਿੱਤਾ ਨਹੀਂ ਮਹਾਰਾਜ ਅੰਮ੍ਰਿਤ ਨਹੀਂ ਛਕਣਾ, ਅੰਮ੍ਰਿਤ ਨਹੀਂ ਛਕਣਾ ਕਰਕੇ। ਮਹਾਰਾਜ ਗੁੱਸੇ ਵਿੱਚ ਆ ਕਰਕੇ ਕਹਿਣ ਲੱਗੇ, ਤੈਨੂੰ ਅਸੀਂ ਸਮਝਾ ਰਹੇ ਹਾਂ, ਤੇਰੀ ਮਤ ਭ੍ਰਿਸ਼ਟ ਹੋ ਗਈ ਹੈ, ਤੂੰ ਦੂਜੇ ਪਾਸੇ ਹੀ ਬੋਲੀ ਜਾਂਦਾ, ਤੇ ਜਦੋਂ ਫਿਰ ਹੁਣ ਅਸੀਂ ਤੈਨੂੰ ਕਹਿ ਰਹੇ ਹਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲੈ, ਹੁਣ ਤਾਂ ਨਹੀਂ ਛਕਦਾ, ਜਦੋਂ ਤੈਨੂੰ ਮਾਰ ਪਵੇਗੀ ਤਾਂ ਐਵੇਂ ਜਣੇ ਕਣਿਆਂ ਕੋਲ ਉਹਨਾਂ ਦੇ ਕੋਲ ਜਾ ਕਰਕੇ ਬੋਲੇਗਾ ਕਿ ਜੀ ਮੈਨੂੰ ਅੰਮ੍ਰਿਤ ਦੀ ਦਾਤ ਦਿਓ,
1: ਅੰਗੀਕਾਰ
0: ਉਹਨਾਂ ਤੋਂ ਤੂਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਆ, ਉਹਨਾਂ ਤੋਂ ਅੰਗੀਕਾਰ ਕਰਨਾ। ਇਹ ਸੁਣ ਕਰਕੇ ਮਹਾਰਾਜ ਜੀ ਜਦੋਂ ਗੁੱਸੇ ਦੇ ਵਿੱਚ ਆ ਕੇ ਜਦੋਂ ਝਿੜਕਾਂ ਪਾਈਆਂ ਤੇ ਉਸ ਵੇਲੇ ਸੁਣ ਕਰਕੇ ਦਿਆਲ ਦਾਸ ਜਿਹੜਾ ਇਹ ਚੁੱਪ ਹੋ ਗਿਆ, ਫਿਰ ਉੱਥੇ ਬੈਠਾ ਰਿਹਾ। ਮਹਾਰਾਜ ਜੀ ਨੇ ਵੀ ਇਹਦੇ ਵੱਲ ਰੁੱਖ ਨਹੀਂ ਕੀਤਾ, ਇਹਦੇ ਵੱਲ ਨਿਗਾਹ ਨਹੀਂ ਕਰਨੀ ਕੀਤੀ, ਉਹ ਤੋਂ ਬਾਅਦ ਕੁਛ ਸਮਾਂ ਬੈਠ ਕਰਕੇ ਵਾਪਸ ਆਪਣੇ ਘਰ ਦੇ ਵਿੱਚ ਆ ਗਿਆ।
1: ਪਸ਼ਚਾਤਾਪ ਕਰਤ ਚਲ ਗਿਆ,
0: ਮਨ ਦੇ ਵਿੱਚ ਬਹੁਤ ਜ਼ਿਆਦਾ ਪਸ਼ਚਾਤਾਪ ਕਰਦੇ ਹੋਏ, ਪਸ਼ਚਾਤਾਪ ਵੀ ਹੋ ਰਿਹਾ ਕਿ ਮਨਾ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਰਹੀ ਹੈ, ਮਨ ਵਿੱਚ ਵਿਚਾਰ ਕਰੀ ਜਾਂਦਾ ਕਿ ਗੁਰੂ ਮਹਾਰਾਜ ਜੀ ਦੇ ਨਾਲ ਦੇਖੋ ਵਿਰਸਤਾ ਹੋ ਗਈ ਹੈ, ਸਮਰਸਤਾ ਟੁੱਟ ਗਈ, ਪਿਆਰ ਟੁੱਟ ਗਿਆ, ਮਹਾਰਾਜ ਜੀ ਦੀ ਕਰੋਪੀ ਮੈਨੂੰ ਪ੍ਰਾਪਤ ਹੋ ਗਈ ਹੈ, ਇਹ ਵਿਚਾਰ ਤਾਂ ਆ ਰਹੀ ਹੈ, ਲੇਕਿਨ ਫਿਰ ਵੀ ਪਿਆਰਿਓ ਦੇਖੋ ਇਹਨੂੰ ਕੀ ਕਰਨਾ ਚਾਹੀਦਾ। ਚਲੋ ਜੇ ਇਹਨੂੰ ਲੱਗ ਰਿਹਾ ਕਿ ਹਾਂ ਭਾਈ ਮੇਰੇ ਤੋਂ ਗਲਤੀ ਹੋ ਗਈ ਹੈ, ਤੇ ਮਹਾਰਾਜ ਜੀ ਕਿੱਥੇ ਬਾਹਰ ਦੂਰ ਥੋੜੀ ਚੱਲ ਗਏ, ਫਿਰ ਤੋਂ ਆ ਕਰਕੇ ਗਲਤੀ ਬਖਸ਼ਾ ਲੈਂਦਾ, ਕਹਿ ਦਿੰਦਾ ਕਿ ਮਹਾਰਾਜ ਮੇਰੇ ਤੋਂ ਗਲਤੀ ਹੋਈ ਹੈ, ਮੈਨੇ ਹੱਠ ਕਰਨਾ ਕੀਤਾ, ਕਿਰਪਾ ਕਰੋ ਸਤਿਗੁਰੂ ਮਹਾਰਾਜ ਮੇਰੀ ਭੁੱਲ ਬਖਸ਼ਾਓ, ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਅੰਮ੍ਰਿਤ ਦੀ ਦਾਤ ਦੇ ਕਰਕੇ ਮੈਨੂੰ ਸਿੰਘ ਸਜਾ ਦਿਓ। ਲੇਕਿਨ ਇਹਨੇ ਇੰਜ ਨਹੀਂ ਕਰਨਾ ਕੀਤਾ, ਮਨ ਵਿੱਚ ਸੋਚ ਰਿਹਾ ਕਿ ਪਾਤਸ਼ਾਹ ਜੀ ਦੀ ਗੁਰੂ ਦੀ ਮੈਨੂੰ ਕਰੋਪੀ ਹੋ ਗਈ ਹੈ, ਕਿਉਂਕਿ ਸਾਨੂੰ ਯਾਦ ਰੱਖਣਾ ਚਾਹੀਦਾ ਪਿਆਰਿਓ, ਸਿਆਣੇ ਕਹਿੰਦੇ ਨਾ ਗਲਤੀਆਂ ਹੋ ਜਾਂਦੀਆਂ ਹਰ ਕਿਸੇ ਤੋਂ ਹੁੰਦੀਆਂ, ਕੋਈ ਵੀ ਵੱਡਾ ਬੰਦਾ ਜਿਹੜਾ ਪਿਆਰਿਓ ਇਹ ਨਹੀਂ ਕਹਿ ਸਕਦਾ ਜੀ ਮੇਰੇ ਤੋਂ ਗਲਤੀ ਨਹੀਂ ਹੋ ਸਕਦੀ ਹੈ, ਜੇ ਗਲਤੀ ਹੋ ਗਈ, ਸਿਆਣੇ ਕਹਿੰਦੇ ਹਨ ਕਿ ਜਦੋਂ ਆਪਾਂ ਨੂੰ ਗਲਤੀ ਦਾ ਅਹਿਸਾਸ ਹੋ ਗਿਆ, ਪਤਾ ਚੱਲ ਗਿਆ ਕਿ ਭਾਈ ਆ ਮੇਰੇ ਤੋਂ ਗਲਤੀ ਹੋਈ ਹੈ, ਤੇ ਤੁਰੰਤ ਫਿਰ ਪਿਆਰਿਓ ਗਲਤੀ ਨੂੰ ਮੰਨ ਕਰਕੇ ਉਹਨੂੰ ਗਲਤੀ ਨੂੰ ਸੁਧਾਰ ਲੈਣਾ ਚਾਹੀਦਾ, ਫਿਰ ਉਹ ਗਲਤੀ ਦੁਬਾਰਾ ਨਹੀਂ ਕਰਨੀ ਚਾਹੀਦੀ ਹੈ, ਫਿਰ ਆਪਾਂ ਕਹਿ ਸਕਦੇ ਹਾਂ ਹਾਂ ਭਾਈ ਅਗਲੇ ਤੋਂ ਗਲਤੀ ਹੋਈ, ਉਹਨੇ ਗਲਤੀ ਨੂੰ ਮੰਨ ਲਿਆ, ਉਹਨੇ ਆਪਣੀ ਗਲਤੀ ਨੂੰ ਸੁਧਾਰਨਾ ਵੀ ਕੀਤਾ। ਲੇਕਿਨ ਪਿਆਰਿਓ ਇਹ ਬਾਰ ਬਾਰ ਪਛਤਾਪ ਕਰੀ ਜਾਂਦਾ, ਮਨ ਵਿੱਚ ਵਿਚਾਰ ਕਰੀ ਜਾਂਦਾ, ਲੋਕਾਂ ਨੂੰ ਵੀ ਬੋਲੀ ਜਾਂਦਾ ਕਿ ਦੇਖੋ ਜੀ ਮੇਰੇ ਤੋਂ ਗਲਤੀ ਹੋਈ, ਗਲਤੀ ਹੋਈ, ਲੇਕਿਨ ਇਹਨੂੰ ਚਾਹੀਦਾ ਸੀ ਕਿ

0: ਰੁੱਖ ਨਾ ਮਿਲਾਇਓ।
1: ਜਦੋਂ ਮਹਾਰਾਜ ਨੇ ਵੇਖਿਆ ਕਿ ਜੀ ਇਹ ਗੱਲਾਂ ਬਾਤਾਂ ਤਾਂ ਬਹੁਤ ਕਰਦਾ ਲੇਕਿਨ ਸਾਡਾ ਵਚਨ ਨਹੀਂ ਮੰਨਦਾ, ਅਸਲ ਦੇ ਵਿੱਚ ਪਿਆਰਿਓ ਮਹਾਰਾਜ ਨੇ ਕਿਹਾ ਨਾ ਸਿੱਖੀ ਸਿੱਖਿਆ ਗੁਰ ਵਿਚਾਰ, ਸਿੱਖੀ ਜਿਹੜੀ ਹੈ ਇਹ ਸਿੱਖਿਆ ਤੇ ਗੁਰ ਵਿਚਾਰ ਦੇ ਉੱਤੇ ਚੱਲਣ ਨੂੰ ਆਪਾਂ ਸਿੱਖੀ ਬੋਲਦੇ ਹਾਂ। ਹੁਣ ਕੋਈ ਬੋਲੇ ਜੀ ਹਾਂ ਜੀ ਮੈਂ ਸਿੱਖ ਹਾਂ, ਕਈ ਵਾਰੀ ਕਈ ਬੋਲਦੇ ਹਨ ਕਿ ਜੀ ਮੈਂ ਸਿੱਖ ਹਾਂ ਮੈਂ ਸਿੰਘ ਹਾਂ, ਲੇਕਿਨ ਪਿਆਰਿਓ ਉਹ ਕਦੇ ਸਿੱਖਿਆ ਧਾਰਨ ਨਹੀਂ ਕਰਦੇ, ਗੁਰੂ ਮਹਾਰਾਜ ਜੀ ਦੀ ਵਿਚਾਰ ਦੇ ਉੱਤੇ ਨਹੀਂ ਚੱਲਦੇ ਹਨ ਤੇ ਆਪਾਂ ਕਹਿੰਦੇ ਹਾਂ ਤੂੰ ਕਾਹਦਾ ਸਿੱਖ ਹੈ ਤੂੰ ਕਾਹਦਾ ਸਿੰਘ ਹੈ ਭਾਈ, ਕਿਉਂਕਿ ਸਿੱਖੀ ਵਿਚਾਰ ਦੀ ਹੈ ਤੇ ਨਾਲ ਸਿੱਖੀ ਸਿੱਖਿਆ ਸਿੱਖਿਆ ਤੇ ਗੁਰ ਵਿਚਾਰ ਦੀ ਸਿੱਖੀ ਹੁੰਦੀ ਹੈ। ਲੇਕਿਨ ਜਿਹੜਾ ਬੰਦਾ ਬੋਲੇ ਕਿ ਨਹੀਂ ਜੀ ਮੈਂ ਗੁਰ ਵਿਚਾਰ ਨਹੀਂ ਕਰਦੀ, ਗੁਰਮਤ ਸਿਧਾਂਤ ਨੂੰ ਨਹੀਂ ਮੰਨਣਾ, ਸਿੱਖੀ ਫਲਸਫੇ ਨੂੰ ਮਰਿਆਦਾ ਨੂੰ ਨਹੀਂ ਮੰਨਣਾ, ਇਹਦਾ ਧਾਰਨੀ ਨਹੀਂ ਬਣਨਾ, ਫਿਰ ਵੀ ਮੈਂ ਸਿੱਖ ਰਵਾਂਗਾ, ਉਹ ਸਿੱਖ ਕਦੇ ਨਹੀਂ ਹੋ ਸਕਦਾ।
0: ਸਾਦਰ ਕਵਨ ਨਿਕਟ ਬਿਠਾਇਓ।
1: ਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਨੇ ਵੇਖਿਆ ਕਿ ਜੀ ਇਹ ਮੂਰਖ ਬੰਦਾ ਹੈ, ਹੱਠ ਕਰੀ ਜਾਂਦਾ, ਮਨ ਵਿੱਚ ਗਲਤੀ ਵੀ ਮੰਨਦਾ ਲੇਕਿਨ ਮਹਾਰਾਜ ਜੀ ਦੇ ਕੋਲ ਆ ਕਰਕੇ ਭੁੱਲ ਨਹੀਂ ਬਖਸ਼ਾਉਂਦਾ। ਮਹਾਰਾਜ ਜੀ ਦੇ ਕੋਲ ਦੁਬਾਰਾ ਵੀ ਦਿਆਲ ਦਾਸ ਆਇਆ ਲੇਕਿਨ ਗੁਰੂ ਮਹਾਰਾਜ ਨੇ ਉਹਦੇ ਵੱਲ ਪਿਆਰ ਦਾ ਰੁੱਖ ਨਹੀਂ ਕੀਤਾ, ਆਪਣੇ ਲਾਗੇ ਉਹਨੂੰ ਨਹੀਂ ਬਿਠਾਉਣਾ ਕੀਤਾ। ਤੇ ਸਾਧ ਸੰਗਤ ਜੀ ਔਰ ਇੱਕ ਜੋ ਹੈ ਭਗਤੂ ਕਾ ਮਸੰਦ, ਇਹਨੇ ਆਪਣੇ ਆਪ ਨੂੰ ਉਸ ਤੋਂ ਬਾਅਦ ਵੀ ਮੈਂ ਭਾਈ ਭਗਤੂ ਜੀ ਦਾ ਮਸੰਦ ਹਾਂ ਤੇ ਇਹਨੇ ਉਹੀ ਨਾਮ ਜਿਹੜਾ ਆਪਣਾ ਧਰਾਉਣਾ ਕੀਤਾ, ਆਪਣਾ ਨਾਮ ਮਸੰਦ ਹੀ ਇਹ ਲਿਖਦਾ ਰਿਹਾ। ਉਹ ਤੋਂ ਬਾਅਦ ਇਹਨੇ ਬੇਨਤੀਆਂ ਵੀ ਕੀਤੀਆਂ ਕਿ ਸਤਿਗੁਰੂ ਮਹਾਰਾਜ ਚਲੋ ਮੇਰੇ ਘਰ ਦੇ ਵਿੱਚ। ਮਹਾਰਾਜ ਨੇ ਕਿਹਾ ਕਿ ਅੰਮ੍ਰਿਤ ਪਾਨ ਕਰ, ਇਹ ਮਸੰਦਗਿਰੀ ਜਿਹੜੀ ਹੈ ਇਹਨੂੰ ਲਾਉਣਾ ਕਰ, ਸਿੰਘ ਸੱਜ ਤਾਂ ਤੇਰੇ ਘਰ ਵਿੱਚ ਆਵਾਂਗੇ। ਜਦੋਂ ਇਹਨੇ ਇੰਜ ਨਹੀਂ ਕੀਤਾ ਮੇਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਦੇ ਘਰ ਦੇ ਵਿੱਚ ਨਹੀਂ ਗਏ ਹਨ। ਜੇ ਗੁਰੂ ਮਹਾਰਾਜ ਪਿਆਰਿਓ ਇਸ ਮਸੰਦ ਦੇ ਘਰ ਦੇ ਵਿੱਚ ਜੇ ਜਾਂਦੇ ਤੇ ਇਹਨੇ ਕਹਿਣਾ ਕਿ ਦੇਖੋ ਜੀ ਐਵੇਂ ਤੁਸੀਂ ਬੋਲੀ ਜਾਂਦੇ ਕਿ ਗੁਰੂ ਮਹਾਰਾਜ ਜੀ ਨੇ ਮਸੰਦਾਂ ਦੀ ਪ੍ਰਥਾ ਨੂੰ ਬੰਦ ਕਰ ਦਿੱਤਾ, ਮਸੰਦਾਂ ਨੂੰ ਖਤਮ ਕਰ ਦਿੱਤਾ, ਹੁਣ ਮੈਂ ਵੀ ਤਾਂ ਮਸੰਦ ਹਾਂ, ਮੈਂ ਵੀ ਭਗਤੂ ਜੀ ਦਾ ਮਸੰਦ ਅਖਵਾਉਂਦਾ, ਗੁਰੂ ਮਹਾਰਾਜ ਜੀ ਮੇਰੇ ਕੋਲ ਆਏ, ਪ੍ਰਸ਼ਾਦਾ ਵੀ ਛਕਣਾ ਕੀਤਾ, ਬੜਾ ਪਿਆਰ ਵੀ ਕੀਤਾ, ਇੰਜ ਪਿਆਰਿਓ ਇਹਨੇ ਪੁੱਠਾ ਪ੍ਰਚਾਰ ਕਰਨਾ ਸੀ। ਇਸ ਕਰਕੇ ਮਹਾਰਾਜ ਨੂੰ ਇਹਨੇ ਬੇਨਤੀਆਂ ਵੀ ਕੀਤੀਆਂ ਕਿ ਸਤਿਗੁਰੂ ਮਹਾਰਾਜ ਮੇਰੇ ਘਰ ਵਿੱਚ ਆਓ ਚਰਨ ਪਾਓ, ਲੇਕਿਨ ਸਤਿਗੁਰੂ ਮਹਾਰਾਜ ਨੂੰ ਪਤਾ ਕਿ ਇਸ ਬੰਦੇ ਨੇ ਹੁਣ ਇਹਨੂੰ ਦੂਜੇ ਪਾਸੇ ਲੈ ਕੇ ਜਾਣਾ, ਕਿਉਂਕਿ ਕਈ ਵਾਰੀ ਲੋਕ ਜਿਹੜੇ ਨਾ ਪਿਆਰਿਓ ਇੰਜ ਹੀ ਕਰਦੇ ਹਨ, ਜਿਹੜੇ ਕਈ ਬੇਈਮਾਨ ਕਿਸਮ ਦੇ ਲੋਕ ਆਪਣਾ ਮਤਲਬ ਆਪਣਾ ਸਵਾਰਥ ਸਾਧਣ ਦੇ ਲਈ ਕਈ ਵਾਰੀ ਨਾ ਉਹ ਅੱਗੇ ਆ ਕਰਕੇ ਹੱਥ ਪੈਰ ਜੋੜਨਗੇ, ਤੁਹਾਨੂੰ ਕਹਿਣਗੇ ਕਿ ਜੀ ਚਲੋ ਇੱਥੇ ਆਓ ਉੱਥੇ ਚਲੋ, ਜਦੋਂ ਆਪਾਂ ਕਹਿੰਦੇ ਹਾਂ ਕਿ ਚਲੋ ਜੀ ਬਹੁਤ ਬੇਨਤੀ ਕਰ ਰਿਹਾ ਬਹੁਤ ਪਿਆਰ ਨਾਲ ਕਹਿ ਰਿਹਾ, ਜਦੋਂ ਆਪਾਂ ਉਹਨਾਂ ਦੇ ਨਾਲ ਚੱਲ ਜਾਂਦੇ ਫਿਰ ਪਿਆਰਿਓ ਉਹ ਆਪਣਾ ਅਰਥ ਸਿੱਧ ਕਰ ਲੈਂਦੇ, ਉਹ ਫਿਰ ਉੱਥੇ ਬੰਦੇ ਨੂੰ ਲਿਆ ਕਰਕੇ ਉਹਨੂੰ ਇਸ ਤਰ੍ਹਾਂ ਫਸਾ ਲੈਂਦੇ, ਫਿਰ ਬਾਅਦ ਦੇ ਵਿੱਚ ਲੋਕਾਂ ਨੂੰ ਕਹਿਣਾ ਕਿ ਐਵੇਂ ਤੁਸੀਂ ਮੇਰੇ ਉੱਤੇ ਤੋਮਤਾ ਲਾਉਂਦੇ ਹੋ, ਆਹ ਦੇਖੋ ਤੁਸੀਂ ਫਲਾਣੇ ਨੂੰ ਮੰਨਦੇ, ਉਹ ਸਾਡੇ ਘਰ ਵਿੱਚ ਆਇਆ ਉਹ ਸਾਡੇ ਨਾਲ ਗੱਲਬਾਤ ਕਰਦਾ, ਉਹ ਉੱਥੇ ਗਿਆ ਇਹ ਇੱਥੇ ਆਇਆ, ਇੰਜ ਪਿਆਰਿਓ ਉਹਨੂੰ ਲੈ ਕਰਕੇ ਉਹਦਾ ਪੁੱਠਾ ਪ੍ਰਚਾਰ ਆਪਣਾ ਮਤਲਬ ਦਾ ਪ੍ਰਚਾਰ ਉਹ ਕਰਦੇ। ਮਹਾਰਾਜ ਨੂੰ ਪਤਾ ਕਿ ਜੇ ਅਸੀਂ ਜਾਵਾਂਗੇ ਇਹਨੇ ਬਾਅਦ ਦੇ ਵਿੱਚ ਇੰਜ ਹੀ ਬੋਲਣਾ ਕਿ ਐਵੇਂ ਤੁਸੀਂ ਬੋਲਦੇ ਕਿ ਮਸੰਦੀ ਪ੍ਰਥਾ ਜੋ ਹੈ ਮਹਾਰਾਜ ਨੇ ਖਤਮ ਕਰ ਦਿੱਤੀ, ਦੇਖੋ ਮਹਾਰਾਜ ਮੇਰੇ ਘਰ ਵਿੱਚ ਤਾਂ ਆਏ ਸਨ, ਇਹਨੇ ਬਹੁਤ ਬੇਨਤੀਆਂ ਕੀਤੀਆਂ ਲੇਕਿਨ ਗੁਰੂ ਮਹਾਰਾਜ ਜੀ ਇਹਦੇ ਘਰ ਦੇ ਵਿੱਚ ਨਹੀਂ ਗਏ ਹਨ। ਹੁਣ ਭਾਈ ਭਗਤੂ ਜੀ ਜਿਹੜੇ ਹਨ ਉਹਨਾਂ ਦਾ ਇੱਕ ਲੜਕਾ ਜਿਹੜਾ ਜਿਹਦਾ ਨਾਮ ਗੌਰਾ ਹੈ, ਹੁਣ ਭਾਈ ਗੌਰਾ ਜਿਹੜਾ ਭਾਈ ਗੌਰੇ ਤੋਂ ਅਸਲ ਵਿੱਚ ਭਗਤੂ ਜੀ ਦਾ ਲੜਕਾ ਗੌਰਾ, ਗੌਰੇ ਦਾ ਅੱਗੇ ਲੜਕਾ ਜਿਹੜਾ ਦਿਆਲ ਦਾਸ ਹੈ, ਤੇ ਭਗਤੂ ਜੀ ਦਾ ਦੂਜਾ ਲੜਕਾ ਜਿਹੜਾ ਉਹਦਾ ਨਾਮ ਭਾਈ ਜੀਵਨ ਹੈ। ਇਸ ਭਾਈ ਜੀਵਨ ਨੇ ਆਪਣਾ ਸਾਰਾ ਜੀਵਨ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਨੂੰ ਇਹਨੇ ਸਮਰਪਿਤ

0: ਤੇ ਭਾਈ ਜੀਵਨ ਦਾ ਪਰਿਵਾਰ ਜਿਹੜਾ ਹੈ ਉਸ ਤੋਂ ਬਾਅਦ ਬਹੁਤ ਜ਼ਿਆਦਾ ਜਿਹੜਾ ਹੈ ਉਹ ਫਲੀਭੂਤ ਹੋਇਆ।
1: ਰਾਮ ਚੱਕ ਤਿਸ ਮਹਿ ਕਰ
0: ਤੇ ਇਹਨਾਂ ਦਾ ਵਾਸਾ ਜਿਹੜਾ ਭਾਈ ਜੀਵਨ ਜੀ ਜਿਹੜੇ ਹਨ ਤੇ ਉਹਨਾਂ ਦੇ ਪਰਿਵਾਰ ਦਾ ਵਾਸਾ ਜਿਹੜਾ ਹੈ ਗ੍ਰਾਮ ਚੱਕ ਕਰਕੇ ਗੁਰੂ ਕਾ ਚੱਕ ਜਿਹੜਾ ਭਾਈ ਕਾ ਚੱਕ ਜਿਹੜਾ ਇਸ ਨਗਰ ਦੇ ਵਿੱਚ ਉਹ ਵਸਦੇ ਸਨ।
1: ਚੱਲ ਕਰ ਆਏ ਗੁਰਪਾਤ
0: ਹੁਣ ਉਹਨਾਂ ਦੇ ਅੱਗੇ ਜੋ ਵੰਸ਼ ਜਿਹੜੇ ਸੀ ਨਾ ਸਾਧ ਸੰਗਤ ਜੀ ਉਹ ਚੱਲ ਕਰਕੇ ਗੁਰੂ ਮਹਾਰਾਜ ਜੀ ਦੇ ਕੋਲ ਆਏ ਤੇ ਆ ਕਰਕੇ ਉਹਨਾਂ ਨੇ ਖੰਡੇ ਬਾਟੇ ਦੀ ਪਾਹੁਲ ਜਿਹੜੀ ਹੈ ਉਹਨੂੰ ਧਾਰਨ ਕਰਨਾ ਕੀਤਾ। ਇਹ ਭਾਈ ਜੀਵਨ ਜਿਹੜਾ ਨਾ ਪਿਆਰਿਓ ਇਹ ਉਹ ਭਾਈ ਜੀਵਨ ਹੈ। ਇਹਦੀ ਸਾਖੀ ਇੰਜ ਆਉਂਦੀ ਹੈ ਇੱਕ ਵਾਰੀ ਧੰਨ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਸੀ ਤੇ ਉਸ ਵੇਲੇ ਕੀ ਹੋਇਆ ਉੱਥੇ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ। ਭਾਈ ਜੀਵਨ ਜਿਹੜਾ ਇਹ ਸੇਵਾ ਕਰ ਰਿਹਾ ਸੀ। ਇੱਕ ਜਿਹੜਾ ਬ੍ਰਾਹਮਣ ਸਿੱਖ ਜਿਹੜਾ ਪਹਿਲੇ ਜੋ ਬ੍ਰਾਹਮਣ ਗੋਤ ਦੇ ਵਿੱਚੋਂ ਜਿਹਨੇ ਸਿੱਖੀ ਨੂੰ ਧਾਰਨ ਕਰਨਾ ਕੀਤਾ ਅਕਸਮਾਤ ਉਹਦਾ ਲੜਕਾ ਜਿਹੜਾ ਹੈ ਉਹਦਾ ਬੱਚਾ ਜਿਹੜਾ ਹੈ ਇਹ ਚਲਾਣਾ ਕਰ ਗਿਆ ਤੇ ਉਸ ਵੇਲੇ ਉਹਦਾ ਪਰਿਵਾਰ ਜਿਹੜਾ ਹੈ ਉਹਦੇ ਬੱਚੇ ਨੂੰ ਅੰਤਮ ਸਵਾਸ ਜਦੋਂ ਲੈ ਰਿਹਾ ਸੀ ਉਹ ਭੱਜ ਕਰਕੇ ਲੈ ਕਰਕੇ ਆਏ ਗੁਰੂ ਦਰਬਾਰ ਦੇ ਅੱਗੇ ਰੱਖਣਾ ਕੀਤਾ ਬਹੁਤ ਜ਼ਿਆਦਾ ਵਿਰਲਾਪ ਕੀਤਾ ਮਹਾਰਾਜ ਨੂੰ ਵੀ ਬੇਨਤੀਆਂ ਕੀਤੀਆਂ। ਮਹਾਰਾਜ ਨੂੰ ਕਹਿਣ ਲੱਗੇ ਸਤਿਗੁਰੂ ਮਹਾਰਾਜ ਕਿਰਪਾ ਕਰੋ ਇਹ ਸਾਡਾ ਬੱਚਾ ਜਿਹੜਾ ਹੈ ਬੜਾ ਇਲਾਜ ਕਰਨਾ ਕੀਤਾ ਨਹੀਂ ਬਚ ਰਿਹਾ ਆਪ ਜੀ ਕਿਰਪਾ ਕਰੋ ਇਹਨੂੰ ਬਚਾ ਲਿਓ। ਮਹਾਰਾਜ ਨੇ ਵੇਖਿਆ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਭਾਈ ਇਹਦਾ ਲੇਖਾ ਜੋਖਾ ਖਤਮ ਹੋ ਗਿਆ ਭਾਵ ਕਿ ਹੁਣ ਇਹਨੇ ਇਹਦੇ ਸਿਰ ਦੇ ਉੱਤੇ ਕਾਲ ਮੰਡਰਾ ਰਿਹਾ ਇਹਨੂੰ ਕੋਈ ਨਹੀਂ ਬਚਾ ਸਕਦਾ ਹੈ ਤੇ ਜਦੋਂ ਗੁਰੂ ਮਹਾਰਾਜ ਨੇ ਉਹਨੂੰ ਸਾਫ ਸਿੱਧਾ ਕਹਿ ਦਿੱਤਾ ਕਹਿ ਕਰਕੇ ਅੰਦਰ ਦਰਬਾਰ ਦੇ ਵਿੱਚ ਚੱਲ ਗਏ। ਲੇਕਿਨ ਉਹ ਗੁਰੂ ਕੇ ਸਿੱਖ ਜਿਹੜੇ ਸੀ ਨਾ ਪੰਡਤਾਂ ਦੇ ਵਿੱਚੋਂ ਬ੍ਰਾਹਮਣਾਂ ਦੇ ਵਿੱਚੋਂ ਜਿਹੜੇ ਆਏ ਤੇ ਉਹਨਾਂ ਨੇ ਫਿਰ ਤੋਂ ਪਿਆਰਿਓ ਵਿਰਲਾਪ ਜਿਹੜਾ ਜਾਰੀ ਰੱਖਿਆ। ਉਹ ਉਸ ਤਰ੍ਹਾਂ ਹੀ ਗੁਰੂ ਘਰ ਦੇ ਵਾਰ ਵਾਰ ਬੈਠ ਕਰਕੇ ਬਹੁਤ ਜਦੋਂ ਵਿਰਲਾਪ ਕਰ ਰਹੇ ਸਨ ਭਾਈ ਜੀਵਨ ਜੀ ਸੇਵਾ ਕਰਦਿਆਂ ਕਰਦਿਆਂ ਉਹਨਾਂ ਨੇ ਜਾ ਕਰਕੇ ਬੇਨਤੀ ਕੀਤੀ ਕਿ ਕੀ ਗੱਲ ਹੈ ਭਾਈ ਤੁਸੀਂ ਕਿਉਂ ਵਿਰਲਾਪ ਕਰ ਰਹੇ ਹੋ। ਉਹਨਾਂ ਨੇ ਦੱਸਿਆ ਕਿ ਸਾਡਾ ਬੱਚਾ ਜਿਹੜਾ ਹੈ ਇਹਨੇ ਮਰ ਜਾਣਾ ਅਸੀਂ ਗੁਰੂ ਮਹਾਰਾਜ ਜੀ ਦੇ ਕੋਲ ਲੈ ਕੇ ਆਏ ਹਾਂ ਸਾਨੂੰ ਪਤਾ ਇਹ ਉਹ ਦਰ ਹੈ ਫਿਰ ਮਰਦਾ ਬਹੁਰ ਜਿਵਾਇਆ ਰਾਮ ਜਿਹੜੇ ਮਰ ਜਾਂਦੇ ਹਨ ਸਤਿਗੁਰੂ ਮਹਾਰਾਜ ਮ੍ਰਿਤਕ ਕਉ ਪਾਇਓ ਤਨ ਸਾਸਾ ਬਿਸ਼ਰਤ ਆਣ ਮਿਲਾਇਆ ਮਹਾਰਾਜ ਜੀ ਦੀ ਕਿਰਪਾ ਹੋ ਜਾਵੇ ਫਿਰ ਮਰਦਾ ਮਰਦੇ ਹੋਏ ਨੂੰ ਵੀ ਜੀਵਨ ਦਾਨ ਦੇ ਦਿੰਦੇ ਹਨ ਕਿਰਪਾ ਕਰੋ ਮਹਾਰਾਜ ਨੂੰ ਬੇਨਤੀ ਕਰਨਾ ਕਰੋ ਤੇ ਭਾਈ ਜੀਵਨ ਜੀ ਨੇ ਜਾ ਕਰਕੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ। ਮਹਾਰਾਜ ਨੂੰ ਕਿਹਾ ਪਾਤਸ਼ਾਹ ਜੀ ਉਹ ਬਹੁਤ ਭਾਵਨਾ ਦੇ ਨਾਲ ਆਇਆ ਕਿਰਪਾ ਕਰੋ ਉਹਨੂੰ ਬਚਾ ਲੈਣਾ ਕਰੋ ਮੇਰੇ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਭਾਈ ਜੀਵਨ ਜੇ ਇਹਨੂੰ ਬਚਾ ਲਿਆ ਫਿਰ ਕੀ ਹੋਵੇਗਾ ਲੋਕਾਂ ਨੇ ਇੰਜ ਹੀ ਕਰਨਾ ਜਿਹਦੇ ਵੀ ਕਰ ਦਿਆ ਕੋਈ ਸੰਤਾਨ ਕੋਈ ਬੱਚਾ ਕੋਈ ਕੋਈ ਵੀ ਬੰਦਾ ਮਰ ਜਾਵੇ ਮੈਂਬਰ ਮਰ ਜਾਵੇ ਉਹਨਾਂ ਨੇ ਲਿਆ ਕਰਕੇ ਘਰ ਦੇ ਗੁਰੂ ਘਰ ਦੇ ਵਿੱਚ ਰੱਖ ਦੇਣਾ ਇਹਨਾਂ ਨੇ ਵੈਣ ਪਾਉਣਾ ਕਹਿਣਾ ਸਤਿਗੁਰੂ ਮਹਾਰਾਜ ਫਲਾਣੇ ਨੂੰ ਜੀਵਨ ਦਾਨ ਦੇ ਦਿੱਤਾ ਹੁਣ ਸਾਡੇ ਵੀ ਬੱਚੇ ਨੂੰ ਜੀਵਨ ਦਾਨ ਦਿਓ ਸਾਡਾ ਬਾਪੂ ਮਰ ਚੱਲਿਆ ਸਾਡਾ ਪਰਿਵਾਰ ਦਾ ਫਲਾਣਾ ਮੈਂਬਰ ਮਰ ਗਿਆ ਇਹਨੂੰ ਬਚਾ ਲਿਓ ਜੀਵਨ ਦਾਨ ਦਿਓ ਅਸੀਂ ਕਿਹਨਾਂ ਕਿਹਨਾਂ ਨੂੰ ਬਚਾਵਾਂਗੇ ਫਿਰ ਇਹ ਤਾਂ ਪਰਮਾਤਮਾ ਦੀ ਰੇਖ ਦੇ ਵਿੱਚ ਮੇਖ ਵਾਲੀ ਗੱਲ ਹੋ ਜਾਵੇਗੀ ਉਹਦੇ ਹੁਕਮ ਦੀ ਅਦੂਲੀ ਦੀ ਗੱਲ ਹੋ ਜਾਵੇਗੀ। ਫਿਰ ਵੀ ਭਾਈ ਜੀਵਨ ਨੇ ਬੇਨਤੀ ਕੀਤੀ ਮਹਾਰਾਜ ਕੋਈ ਨਾ ਕੋਈ ਤਾਂ ਜੁਗਤ ਮੁਗਤ ਆਪ ਜੀ ਦੱਸੋ। ਮਹਾਰਾਜ ਨੇ ਵਚਨ ਕੀਤਾ ਇਹ ਬੱਚਾ ਠੀਕ ਹੈ ਭਾਈ ਜੇ ਇਹਨੂੰ ਜੀਵਨ ਹੀ ਦੇਣਾ ਨਾ ਕਿਹਨੂੰ ਆਪਣੇ ਜੀਵਨ ਦਾ ਤਿਆਗ ਕਰਨਾ ਪਵੇਗਾ ਕੋਈ ਜਿਹੜਾ ਹੈ ਉਹ ਮਰ ਜਾਵੇ ਆਪਣੇ ਜੀਵਨ ਦਾ ਸਵਾਸ ਆਪਣੀ ਪੂੰਜੀ ਜਿਹੜੀ ਹੈ ਇਹਨੂੰ ਦੇ ਦੇਵੇ ਇਹ ਬਚ ਸਕਦਾ ਲੇਕਿਨ ਉਹਨੇ ਮਰ ਜਾਣਾ। ਭਾਈ ਜੀਵਨ ਦੇ ਮਨ ਦੇ ਵਿੱਚ ਆਇਆ ਕਿ ਉਹਦੇ ਮਨ ਦੀ ਭਾਵਨਾ ਪਰਿਵਾਰ ਨੂੰ ਵੇਖ ਕਰਕੇ ਇੱਕੋ ਇੱਕ ਛੋਟਾ ਬੱਚਾ ਜਿਹੜਾ ਹੈ ਮਾਂ ਬਾਪ ਦਾ ਸਹਾਰਾ ਉਹ ਵੀ ਹੁਣ ਮਰ ਚੱਲਿਆ ਉਹਨੂੰ ਕੌਣ ਬਚਾ ਸਕਦਾ। ਭਾਈ ਜੀਵਨ ਜਾ ਕਰਕੇ ਪਿੱਛੇ ਬੈਠ ਗਿਆ ਉਹਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਮਨ ਹੀ ਮਨ ਅਰਦਾਸ ਬੇਨਤੀ ਕੀਤੀ ਕਿਹਾ ਸਤਿਗੁਰੂ ਮਹਾਰਾਜ ਕਿਰਪਾ ਕਰੋ ਮੈਂ ਆਪਣਾ ਜੀਵਨ ਜਿਹੜਾ ਹੈ ਆਪ ਜੀ ਦੇ ਚਰਨਾਂ ਵਿੱਚ ਸਮਰਪਿਤ ਕਰ ਰਿਹਾ ਹਾਂ ਮੇਰਾ ਰਹਿੰਦਾ ਜੀਵਨ ਜਿਹੜਾ ਹੈ ਉਹ ਬੱਚੇ ਨੂੰ ਪ੍ਰਾਪਤ ਹੋ ਜਾਵੇ। ਇੰਜ ਪਿੱਛੇ ਹੀ ਬੈਠੇ ਮਹਾਰਾਜ ਜੀ ਦੇ ਪਿੱਠ ਪਿੱਛੇ ਹੀ ਮੱਥਾ ਟੇਕ ਕਰਕੇ ਚੱਲ ਗਏ ਤੇ ਜਾ ਕਰਕੇ ਆਪਣੇ ਖੇਮੇ ਡੇਰੇ ਦੇ ਵਿੱਚ ਜਾ ਕਰਕੇ ਲੰਬੇ ਪੈ ਕੇ ਚਾਦਰਾ ਜਿਹੜਾ ਹੈ ਸਿਰ ਦੇ ਉੱਤੇ ਪੂਰਾ ਪੈਰਾਂ ਤੋਂ ਸਿਰ ਦੇ ਉੱਤੇ ਤਨ ਲਿਆ अपने तन का त्याग कर दिता। उस तो बाद प्यारियो वह बच्चा जेड़ा है उन्हूं जीवन दान प्राप्त हो गया। वह उठ के खड़ गया, परिवार वाले लै करके आए। गुरु महाराज जी का धन्नवाद करते हैं कि महाराज तुहाडी कृपा दे नाल ए बच्चे नूं जीवन दान मिल गया, बड़ी कृपा होई। महाराज ने वचन किया कि भाई ये बच नहीं सकता, असी कहा सी कि इहनूं अपना जीवन त्यागना पवेगा, अपने सवासां दी पूंजी इहनूं देनी पवेगी तां उह बच सकदा। हुण किहने ये दित्ती है पता नहीं चल रहा। फिर प्यारियो कुछ घंटिया तो बाद जदों वेख्या, महाराज ने कहा देखो भाई ते वेख्या सारे संग सारी संगत सारे सिख उत्थे ही गुरु घर दे विच बैठे होए, भाई जीवन का पता नहीं चल रहा। महाराज ने कहा कि काम भाई जीवन ने किया होवेगा, जाओ जा करके पड़ताल करो किथे गया भाई जीवन। जा करके जदों लभना किया पता किया, फिर पता चलिया कि भाई जीवन जेड़ा है उहदी लाश पई होई है। महाराज ने फिर वचन किया, ओनू कहा कि देख भाई तेरे बच्चे नूं बचाउण दे लई भाई जीवन ने अपना जीवन जेड़ा समर्पित करना किया। एहो जे भाई भगतू जी दे दूजे लड़के भाई जीवन जी जो हन ते उहनां तों अगे जेड़े वंशज जो होए, जदों उहनां नूं पता चलिया क्योंकि भाई भगतू दे उह उहनां दे पोतरे इक तां जेड़े उहनां दे पुत्रां दे विचों संतान जिहड़ी ना प्यारियो ए फैल जांदी है, उन्हां दा गौरा जिहड़ा गौरे तो अगे दयाल दास होए, ते हुण दूजा पुत्र जिहड़ा भाई जीवन जी जिहड़े जीवन तो अगे जिहड़ी संतान होई, जदों उन्हां नूं पता चलिया गुरु गोबिंद सिंह साहिब जी महाराज आए हन, उन्हां ने यह अमृत की मर्यादा नूं तोड़ना किया। वह गुरमुख प्यारे आए, उन्हां नूं कहण की लोड़ भी नहीं पई। उन्हां दे घर दे विच भी प्यारियो मसंदी चलदी सी, ਉਹ ਵੀ ਮਸੰਦ ਸਨ, ਲੇਕਿਨ ਉਹਨਾਂ ਨੇ ਕਿਹਾ ਕਿ ਮਹਾਰਾਜ ਨੇ ਜਦੋਂ ਮਸੰਦ ਦੀ ਪ੍ਰਥਾ ਖਤਮ ਕਰ ਦਿੱਤੀ ਆਪਾਂ ਨੂੰ ਵੀ ਚਾਹੀਦਾ ਚੱਲ ਕਰਕੇ ਜਾਈਏ ਖੰਡੇ ਦੀ ਪਾਹੁਲ ਆਪਾਂ ਪ੍ਰਾਪਤ ਕਰਨਾ ਕਰੀਏ। ਉਹ ਪਰਿਵਾਰ ਜਿਹੜਾ ਆਪ

ਇਹਨਾਂ ਦੇ ਵਿੱਚੋਂ ਇੱਕ ਦਾ ਨਾਮ ਜਿਹੜਾ ਰਾਮ ਸਿੰਘ ਰੱਖਣਾ ਕੀਤਾ, ਦੂਜੇ ਦਾ ਨਾਮ ਜਿਹੜਾ ਭਾਈ ਫਤਿਹ ਸਿੰਘ ਰੱਖਿਆ ਹੈ, ਤੇ ਭਾਈ ਜੀਵਨ ਜਿਹੜਾ ਨਾ ਉਹਦੇ ਘਰ ਵਾਲੀਆਂ ਜਿਹੜੀਆਂ ਇੱਕ ਉਹਦੀ ਘਰਵਾਲੀ ਤੋਂ ਇਹ ਦੋ ਭਾਈ ਹੋਏ ਸਨ। ਹੁਣ ਉਹਦੀ ਦੂਜੀ ਘਰਵਾਲੀ ਜਿਹੜੀ ਹੈ ਉਹਨਾਂ ਦੇ ਜੋ ਦੋ ਸੰਤਾਨ ਹੋਏ ਹਨ, ਪਹਿਲੇ ਇਹਨਾਂ ਦਾ ਨਾਮ ਭਾਈ ਤਖਤੂ ਅਤੇ ਭਾਈ ਬਖਤੂ ਸੀ। ਜਦੋਂ ਇਹਨਾਂ ਨੇ ਅੰਮ੍ਰਿਤ ਪਾਨ ਕਰਨਾ ਕੀਤਾ, ਗੁਰੂ ਮਹਾਰਾਜ ਜੀ ਨੇ ਫਿਰ ਕਹਿ ਦਿੱਤਾ, ਅੱਜ ਤੋਂ ਬਾਅਦ ਤੁਹਾਡਾ ਨਾਮ ਤਖਤੂ ਸਿੰਘ ਹੋਵੇਗਾ, ਦੂਜੇ ਦਾ ਨਾਮ ਭਾਈ ਬਖਤੂ ਸਿੰਘ ਰੱਖਣਾ ਕੀ।

0: ਗੁਰੂ ਘਰ ਦੇ ਵਿੱਚੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਕੀਤੀ। ਹੁਣ ਲਾਗੇ ਹੀ ਪਿਆਰਿਓ ਲਾਗੇ ਜਿਹੜੇ ਪਿੰਡ ਵੱਜਦੇ ਹਨ ਉਹਨਾਂ ਦੇ ਵਿੱਚ ਇਹਨਾਂ ਦਾ ਵਾਸਾ ਹੈ। ਜਦੋਂ ਤੱਕ ਸਤਿਗੁਰੂ ਮਹਾਰਾਜ ਇੱਥੇ ਤਲਵੰਡੀ ਦੇ ਵਿੱਚ ਰਹੇ ਉਦੋਂ ਤੱਕ ਪਿਆਰਿਓ ਜਦੋਂ ਇਹਨਾਂ ਨੂੰ ਮੌਕਾ ਮਿਲਦਾ ਸਮਾਂ ਪ੍ਰਾਪਤ ਹੁੰਦਾ ਤੇ ਸਾਰਾ ਪਰਿਵਾਰ ਔਰ ਸੰਗਤਾਂ ਨੂੰ ਲਿਆ ਕਰਕੇ ਗੁਰੂ ਘਰ ਦੇ ਵਿੱਚ ਸੇਵਾਵਾਂ ਕਰਦੇ ਨਾਮ ਬਾਣੀ ਦਾ ਜਾਪ ਜਪਦੇ ਫਿਰ ਵਾਪਸ ਆਪਣੇ ਨਗਰਾਂ ਨੂੰ ਚੱਲ ਜਾਂਦੇ ਹਨ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਕਈ ਮਹੀਨੇ ਉਸ ਇਲਾਕੇ ਦੇ ਵਿੱਚ ਬਤੀਤ ਕਰਦੇ ਕੀਤੇ ਜਦੋਂ ਸੰਗਤਾਂ ਨੂੰ ਪਤਾ ਚੱਲਿਆ ਗੁਰੂ ਮਹਾਰਾਜ ਜੀ ਨੇ ਇੱਥੇ ਡੇਰਾ ਕਰਨਾ ਕੀਤਾ ਚੌਪਾਸੀ ਸੰਗਤਾਂ ਚੱਲ ਚੱਲ ਕਰਕੇ ਆ
1: ਰਹੀਆਂ
0: ਕੀ ਮਨੁੱਖ ਤੇ ਕੀ ਬੀਬੀਆਂ ਇਹਨਾਂ ਦੀਆਂ ਭੀੜਾਂ ਲੱਗ ਗਈਆਂ ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਨ ਦੇ ਲਈ ਮਿਲਦੀਆਂ ਹਨ। ਜਦੋਂ ਸੰਗਤਾਂ ਆਉਂਦੀਆਂ ਨਾਨਾ ਤਰ੍ਹਾਂ ਦੀਆਂ ਉਹ ਭੇਟਾਵਾਂ ਲੈ ਕਰਕੇ ਆਉਂਦੇ ਹਨ ਤੇ ਆ ਕਰਕੇ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਦੋਵੇਂ ਹੱਥ ਜੋੜ ਕਰਕੇ ਭੇਟਾਵਾਂ ਅਰਪਣ ਕਰਕੇ ਮੱਥਾ ਟੇਕਦੇ
1: ਇੱਕ ਦਿਨ ਸ੍ਰੀ ਮੁਖ ਤੇ ਕਹਿਓ ਰਾਮ ਸਿੰਘ
0: ਇੱਕ ਦਿਨ ਦੀ ਗੱਲ ਹੈ ਮੇਰੇ ਪਾਤਸ਼ਾਹ ਜੀ ਨੇ ਭਾਈ ਰਾਮ ਸਿੰਘ ਜਿਹੜੇ ਹਨ ਭਾਈ ਜੀਵਨ ਦੇ ਅੱਗੇ ਜੋ ਸੰਤਾਨ ਹੋਈ ਹੈ ਭਾਈ ਰਾਮ ਸਿੰਘ ਤੇ ਦੂਜਾ ਜਿਹੜਾ ਭਾਈ ਫਤਿਹ ਸਿੰਘ ਉਹਨਾਂ ਦੇ ਵਿੱਚੋਂ ਭਾਈ ਰਾਮ ਸਿੰਘ ਨੂੰ ਬਚਨ ਕਰਨਾ ਕੀਤਾ ਮਹਾਰਾਜ ਨੇ ਬਚਨ ਕੀਤਾ ਕਿ ਚੱਲ ਭਾਈ ਤੇ ਤੂੰ ਵੀ ਬਹੁਤ ਬੇਨਤੀਆਂ ਕਰਦਾ ਤੂੰ ਵੀ ਲਾਗੇ ਇੱਥੇ ਆਉਂਦਾ ਚੱਲ ਅਸੀਂ ਸਾਡਾ ਜੀ ਕਰਦਾ ਕਿ ਤੇਰੇ ਨਗਰ ਦੇ ਵਿੱਚ ਚੱਲੀਏ ਤੇਰੇ ਨਗਰ ਦੇ ਵਿੱਚ ਜਾ ਕਰਕੇ ਦੋ ਚਾਰ ਦਿਨ ਡੇਰਾ ਕਰਨਾ ਕਰੀਏ ਉੱਥੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਕਰੀਏ ਤੇ ਇਹ ਸੁਣ ਕਰਕੇ ਭਾਈ ਰਾਮ ਸਿੰਘ ਨੇ ਤੁਰੰਤ ਬਚਨ ਕਰਨਾ ਕੀਤਾ ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਮਹਾਰਾਜ ਆ ਇਲਾਕਾ ਜਿਹੜਾ ਨਾ ਇਹ ਮਰੂ ਅਸਥਾਨ ਹੈ ਇਹ ਰੇਤਲਾ ਅਸਥਾਨ ਹੈ ਇੱਥੇ ਬਹੁਤ ਜ਼ਿਆਦਾ ਹਰ ਪਾਸੇ ਰੇਤਾ ਹੀ ਰੇਤਾ ਰੇਤਾ ਹੀ ਰੇਤਾ ਹੁੰਦਾ ਨਾਲ ਜਦੋਂ ਗਰਮੀਆਂ ਦੀ ਰੁੱਤ ਹੁੰਦੀ ਹੈ ਤੇ ਗਰਮੀਆਂ ਦੇ ਵਿੱਚ ਰੇਤਾ ਜਿਹੜਾ ਹੈ ਔਰ ਜ਼ਿਆਦਾ ਇਹ ਤੱਤਾ ਹੋ ਜਾਂਦਾ ਤੇ ਇਹ ਸਾਡੇ ਇਲਾਕੇ ਦੇ ਵਿੱਚ ਕਿਉਂਕਿ ਲਾਗੀ ਹੈ ਉੱਥੇ ਆਪਾਂ ਜਾਵਾਂਗੇ ਉੱਥੇ ਜ਼ਿਆਦਾ ਦਰਖਤ ਵੀ ਨਹੀਂ ਹਨ ਉੱਥੇ ਜੇ ਆਪ ਜੀ ਆਏ ਤੇ ਬਹੁਤ ਜ਼ਿਆਦਾ ਗਰਮੀ ਦੀ ਉੱਥੇ ਮਾਰ ਪੈਂਦੀ ਹੈ ਨਾਲ ਜਦੋਂ ਇਹ ਰੇਤਾ ਜਦੋਂ ਤੱਤਾ ਹੋ ਜਾਂਦਾ ਹਵਾ ਜਦੋਂ ਵਗਦੀ ਹੈ ਤੇ ਉਹ ਰੇਤੇ ਦੇ ਨਾਲ ਸਪਰਸ਼ ਕਰਨ ਕਰਕੇ ਬਹੁਤ ਜ਼ਿਆਦਾ ਤੱਤਾ ਹਵਾ ਰੇਤਾ ਹਵਾ ਜਿਹੜੀ ਹੈ ਉਹ ਵਗਦੀ ਹੈ ਬਹੁਤ ਜ਼ਿਆਦੀਆਂ ਲੂਹਾਂ ਵਗਦੀਆਂ ਜਦੋਂ ਕਈ ਵਾਰੀ ਫਿਰ ਬਹੁਤ ਤੇਜ਼ ਹਵਾ ਵਗਦੀ ਤੇ ਬਹੁਤ ਜ਼ਿਆਦਾ ਵਾਹ ਵਰੇਲੇ ਬਹੁਤ ਸਾਰੀਆਂ ਹਨੇਰੀਆਂ ਆਉਂਦੀਆਂ ਜਦੋਂ ਇਹ ਰੇਤ ਦੀ ਹਵਾ ਜਦੋਂ ਵਗਦੀ ਹੈ ਬਹੁਤ ਜ਼ਿਆਦਾ ਦੁਖਦਾਈ ਹੁੰਦੀ ਹੈ ਕਿਉਂਕਿ ਆਪਣਾ ਇਲਾਕਾ ਜਿਹੜਾ ਇਹ ਇਲਾਕੇ ਦੇ ਵਿੱਚ ਸਾਧ ਸੰਗਤ ਜੀ ਕਾਲੀ ਮਿੱਟੀ ਹੈ ਇਹ ਮਿੱਟੀ ਜਮੀ ਹੋਈ ਹੁੰਦੀ ਹੈ ਲੇਕਿਨ ਜਿਹੜਾ ਰੇਤਲਾ ਅਸਥਾਨ ਹੁੰਦਾ ਜਿੱਥੋਂ ਦੀ ਮਿੱਟੀ ਜਿਹੜੀ ਹੈ ਭੂਰੀ ਜੀ ਹੁੰਦੀ ਹੈ ਰੇਤ ਵਾਲੀ ਹੁੰਦੀ ਹੈ ਮਰੂ ਅਸਥਾਨ ਜਿਹਨੂੰ ਆਪਾਂ ਬੋਲਦੇ ਹਾਂ ਤੇ ਇਹ ਥਾਰ ਦਾ ਜਿਹੜਾ ਇਲਾਕਾ ਜਿਹੜਾ ਹੁੰਦਾ ਹਰ ਪਾਸੇ ਰੇਤਾ ਹੀ ਰੇਤਾ ਹੁੰਦਾ ਜਦੋਂ ਸਾਧ ਸੰਗਤ ਜੀ ਹਵਾਵਾਂ ਵਗਦੀਆਂ ਹਨੇਰੀਆਂ ਆਉਂਦੀਆਂ ਇੰਨਾ ਗੁਬਾਰ ਚੜ ਜਾਂਦਾ ਕੋਈ ਬੰਦਾ ਖੜ ਜਾਵੇ ਉਹਦੇ ਵਿੱਚੋਂ ਲੰਘ ਜਾਵੇ ਉਹਦੇ ਸਰੀਰ ਦੇ ਵਿੱਚੋਂ ਜਦੋਂ ਉਹ ਆਪਣੇ ਬਸਤਰਾਂ ਨੂੰ ਝਾੜੇਗਾ ਇੱਕ ਦੋ ਕਿਲੋ ਤਾਂ ਰੇਤਾ ਜਿਹੜਾ ਉਹਦੇ ਬਸਤਰਾਂ ਤੋਂ ਹੀ ਝੜ ਜਾਵੇਗਾ ਇੰਨਾ ਪਿਆਰਿਓ ਰੇਤਾ ਜਿਹੜਾ ਇਹ ਉੜਦਾ ਉੜ ਕਰਕੇ ਫਿਰ ਜਿਹੜੇ ਇਲਾਕੇ ਦੇ ਵਿੱਚ ਪੈ ਜਾਂਦਾ ਇਸ ਤਰ੍ਹਾਂ ਫਿਰ ਉਹ ਮਰੂ ਅਸਥਾਨ ਜਿਹੜੇ ਔਰ ਜ਼ਿਆਦਾ ਵੱਧਦੇ ਰਹਿੰਦੇ ਹਨ ਕਹਿਣ ਲੱਗੇ ਸਤਿਗੁਰੂ ਮਹਾਰਾਜ ਸਾਡਾ ਇਲਾਕਾ ਤਾਂ ਇਹੋ ਜਿਹਾ ਰੇਤਲਾ ਅਸਥਾਨ ਹੈ ਬਹੁਤ ਜ਼ਿਆਦਾ ਤਪਿਸ਼ ਹੁੰਦੀ ਹੈ ਲੂਹਾਂ
1: ਚੱਲਦੀਆਂ
0: ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਰਾਮ ਸਿੰਘ ਇਹਦੀ ਤੂੰ ਫਿਕਰ ਨਾ ਕਰਨਾ ਕਰ ਭਾਈ ਇਹ ਤਾਂ ਚੱਲਦਾ ਰਹਿੰਦਾ ਹੈ ਆਪਾਂ ਮੌਸਮ ਤੋਂ ਥੋੜੀ ਆਪਾਂ ਡਰਨ ਵਾਲੇ ਹਾਂ ਚੱਲ ਆਪਾਂ ਚੱਲੀਏ ਤੇਰੇ ਨਗਰ ਦੇ ਵਿੱਚ
1: ਕਹਿੰਗੇ ਇੱਕ ਤੇ
0: ਚੱਲ ਚੱਲ ਕਰਕੇ ਉੱਥੇ ਆਪਾਂ ਵੇਖਣਾ ਤਾਂ ਕਰੀਏ।
1: ਹੁਕਮ ਰਾਮ ਸਿੰਘ
0: ਸੁਣ ਕਰਕੇ ਭਾਈ ਰਾਮ ਸਿੰਘ ਨੇ ਕਿਹਾ ਠੀਕ ਹੈ ਸੱਚੇ ਪਾਤਸ਼ਾਹ ਜੀਓ ਮਹਾਰਾਜ, ਪਹਿਲੇ ਮੈਂ ਜਾ ਕਰਕੇ ਤਿਆਰੀ ਕਰਾਂਗਾ, ਫਿਰ ਆਪ ਜੀ ਆਓ।
1: ਰਾਮ ਵਿਖੇ ਸਭ ਸੋ ਕਹਿ ਦਿਓ।
0: ਜਾ ਕਰਕੇ ਉਹਨੇ ਆਪਣੇ ਨਗਰ ਦੇ ਵਿੱਚ ਸਾਰਿਆਂ ਨੂੰ ਕਹਿ ਦਿੱਤਾ। ਹੁਣ ਉਹਨੇ ਵਚਨ ਕੀਤਾ ਕਿ ਦੇਖੋ ਜੀ ਇਹ ਗਰਮੀਆਂ ਦੀ ਰੁੱਤ ਹੈ। ਜਦੋਂ ਪਾਤਸ਼ਾਹ ਜੀ ਉਸ ਇਲਾਕੇ ਦੇ ਵਿੱਚ ਗਏ ਤੇ ਗਰਮੀਆਂ ਦੀ ਅੱਤ ਦੀ ਗਰਮੀ ਪੈ ਰਹੀ ਸੀ ਤੇ ਭਾਈ ਰਾਮ ਸਿੰਘ ਨੇ ਵਚਨ ਕੀਤਾ ਕਿ ਸਤਿਗੁਰੂ ਮਹਾਰਾਜ ਆ ਰਹੇ ਹਨ ਤੇ ਹੁਣ ਗਰਮੀਆਂ ਦੀ ਰੁੱਤ ਹੈ, ਲੇਕਿਨ ਆਪਾਂ ਨੇ ਪ੍ਰਬੰਧ ਜਿਹੜਾ ਹੈ ਇੰਨਾ ਵਧੀਆ ਕਰਨਾ ਜਿਸ ਤਰ੍ਹਾਂ ਸਰਦ ਵਾਂਗੂ ਜਿਹੜੇ ਪ੍ਰਬੰਧ ਹੁੰਦੇ ਹਨ, ਇਹ ਪਤਾ ਹੀ ਨਾ ਲੱਗੇ ਕਿ ਇਹ ਗਰਮੀ ਹੈ ਕਿ ਸਰਦ ਹੈ। ਆਪਾਂ ਇਸ ਤਰ੍ਹਾਂ ਵਾਤਾ ਅਨੁਕੂਲ ਆਪਾਂ ਆਪਣੇ ਇਲਾਕੇ ਨੂੰ ਜਿੱਥੇ ਮਹਾਰਾਜ ਨੇ ਡੇਰਾ ਕਰਨਾ ਉਸ ਪਾਸੇ ਆਪਾਂ ਵਾਤਾ ਅਨੁਕੂਲ ਆਪਾਂ ਕਰ ਦਈਏ। ਇਹਨੇ ਜਾ ਕਰਕੇ ਪਿਆਰਿਓ ਉੱਥੇ ਵਾਤਾ ਅਨੁਕੂਲ, ਇਹਦਾ ਮਤਲਬ ਹੁੰਦਾ ਵਾਤਾਵਰਣ ਦੇ ਅਨੁਕੂਲ। ਅਨੁਕੂਲ ਦਾ ਮਤਲਬ ਹੁੰਦਾ ਦੇਖੋ ਹੁਣ ਗਰਮੀ ਹੈ ਬਾਹਰ ਪਿਆਰਿਓ, ਬਹੁਤ ਜ਼ਿਆਦਾ ਅੱਤ ਦੀ ਤਪਸ਼ ਹੋ ਰਹੀ ਹੈ, ਬਹੁਤ ਜ਼ਿਆਦਾ ਗਰਮੀ ਹੈ। ਗਰਮੀਆਂ ਦੇ ਵਿੱਚ ਵਾਤਾ ਅਨੁਕੂਲ ਜੇ ਕਰਨਾ ਹੋਵੇ, ਅੱਜ ਆਪਾਂ ਏਸੀ ਲਾਉਂਦੇ ਹਾਂ, ਕੂਲਰ ਲਾਉਂਦੇ ਹਾਂ, ਇਸ ਤਰ੍ਹਾਂ ਹੀ ਸਰਦੀਆਂ ਦੇ ਵਿੱਚ ਜੇ ਵਾਤਾ ਅਨੁਕੂਲ ਕਰਨਾ ਹੈ ਤੇ ਬਾਹਰ ਆਪਾਂ ਵੇਖਦੇ ਹਾਂ ਬਹੁਤ ਜ਼ਿਆਦਾ ਨਿੱਘ ਹੁੰਦਾ, ਬਹੁਤ ਜ਼ਿਆਦਾ ਸਰਦੀ ਹੁੰਦੀ ਹੈ, ਲੇਕਿਨ ਆਪਾਂ ਉਸ ਵੇਲੇ ਅੰਦਰ ਏਸੀ ਨਹੀਂ ਲਾਉਂਦੇ, ਕੂਲਰ ਨਹੀਂ ਲਾਉਂਦੇ, ਫਿਰ ਆਪਾਂ ਹੀਟਰ ਜਗਾਉਂਦੇ ਹਾਂ। ਗਰਮੈਸ਼ ਦਾ ਆਪਾਂ ਉੱਥੇ ਪਿਆਰਿਓ ਛੋਟੇ ਜਿਹੇ ਭੱਠ ਜਿਹੜੇ ਹਨ ਤੇ ਨਾਲ ਅੰਗੀਠੀਆਂ ਲਗਾ ਕਰਕੇ ਅੰਦਰ ਤਮਿਸ਼ ਗਰਮੈਸ਼ ਜਿਹੜੀ ਹੈ ਉਹਨੂੰ ਬਰਕਰਾਰ ਰੱਖਦੇ, ਇਹਨੂੰ ਕਿਹਾ ਜਾਂਦਾ ਵਾਤਾ ਅਨੁਕੂਲ। ਭਾਈ ਰਾਮ ਸਿੰਘ ਨੇ ਕਿਹਾ ਕਿ ਆਪਣੇ ਨਾਲ ਦਿਆਂ ਨੂੰ ਲੈ ਕਰਕੇ ਮਹਾਰਾਜ ਜੀ ਦਾ ਆਪਾਂ ਨੇ ਇਹੋ ਜਿਹਾ ਪ੍ਰਬੰਧ ਕਰਨਾ ਕਿ ਗੁਰੂ ਮਹਾਰਾਜ ਜੀ ਨੂੰ ਇੱਥੇ ਜ਼ਿਆਦਾ ਗਰਮੀ ਨਾ ਲੱਗੇ। ਇਸ ਕਰਕੇ ਇਹਨਾਂ ਨੇ ਕੀ ਕੀਤਾ, ਪਹਿਲੇ ਜਿੱਥੇ ਪਿਆਰਿਓ ਸੰਘਣੇ ਸੰਘਣੇ ਦਰਖਤ ਜਿਹੜੇ ਲੱਗੇ ਹੋਏ ਸਨ ਉਸ ਇਲਾਕੇ ਦੇ ਵਿੱਚ, ਉਹ ਥਾਂ ਦੇ ਵਿੱਚ ਜਾ ਕਰਕੇ ਇਹਨਾਂ ਨੇ ਗੁਰੂ ਮਹਾਰਾਜ ਜੀ ਦੇ ਲਈ ਤੰਬੂ ਗੱਡਣਾ ਕੀਤਾ, ਡੇਰਾ ਲਾਉਣਾ ਕੀਤਾ ਕਿ ਇਹ ਦਰਖਤਾਂ ਦੀ ਛਾਂ ਜਿਹੜੀ ਹੈ ਬਣੀ ਰਵੇ, ਜਿਸ ਕਰਕੇ ਜਿਆਦੀ ਤਪਸ਼ ਨਾ ਹੋਵੇ ਤੇ ਹਰ ਪਾਸੇ ਜਿਹੜੇ ਜਿੱਥੇ ਦਰਖਤ ਝੜੀਦਾਰ ਦਰਖਤ ਜਿਹੜੇ ਹਨ, ਕਿਉਂਕਿ ਜਿਹੜੇ ਦਰਖਤਾਂ ਦੇ ਹੇਠ ਚੱਲ ਜਾਓ ਇੱਕਦਮ ਪਿਆਰਿਓ ਉਹਦੇ ਹੇਠ ਟੈਂਪਰੇਚਰ ਜਿਹੜਾ ਗਿਰ ਜਾਂਦਾ,

ਸੀ ਮਹਾਰਾਜ ਜੀ ਦੇ ਲਈ ਬੈਠਣ ਦਾ, ਮਹਾਰਾਜ ਜੀ ਦਾ ਪ੍ਰਬੰਧ ਕਰਨਾ ਸੀ। ਉੱਥੇ ਪਿਆਰਿਓ ਰੇਤਾ ਜਿਹੜਾ ਰੇਤੇ ਦੇ ਨਾਲ ਇਹਨਾਂ ਨੇ ਮੋਟਾ ਰੇਤਾ ਬਜਰੀ ਆਪਾਂ ਕਹਿ ਸਕਦੇ ਹਾਂ ਮੋਟੇ ਪੱਥਰ ਆਦਿਕ ਉਹਨਾਂ ਨੂੰ ਲਿਆ ਕਰਕੇ ਰੇਤੇ ਨਾਲ ਮਿਲਾ ਕਰਕੇ ਜਾਂ ਗੋਹਾ ਆਦਿਕ ਔਰ ਚੀਜ਼ਾਂ ਮਿਲਾ ਕਰਕੇ ਚੰਗੀ ਤਰ੍ਹਾਂ ਉਹਨੂੰ ਉੱਥੇ ਦੱਬ ਦਿੱਤਾ। ਹੁਣ ਪਿਆਰਿਓ ਤਪਸ਼ਨਾ ਮਹਿਸੂਸ ਹੋਵੇ ਇਸ ਕਰਕੇ ਬਾਰ ਬਾਰ ਜਾ ਕਰਕੇ ਉਹਦੇ ਉੱਤੇ ਜਲ ਦਾ ਛਿੜਕਾਅ ਕਰਦੇ ਹਨ। ਧਰਤੀ ਦੇ ਉੱਤੇ ਜਦੋਂ ਜਲ ਦਾ ਛਿੜਕਾਅ ਜਦੋਂ ਕੀਤਾ ਜਾਂਦਾ ਤੇ ਪਿਆਰਿਓ ਉਸੇ ਵੇਲੇ ਧਰਤੀ ਜਿਹੜੀ ਹੈ ਉਹ ਇੱਕਦਮ ਠੰਡੀ

ਹਨ, ਘੜੇ ਭਾਂਡੇ ਜਿਹੜੇ ਹਨ, ਖਾਸ ਕਰਕੇ ਮਿੱਟੀ ਦੇ ਭਾਂਡਿਆਂ ਦਾ, ਮਿੱਟੀ ਦੇ ਜਿਹੜੇ ਘੜੇ ਜਿਹੜੇ ਹਨ, ਉਹਨਾਂ ਦਾ ਪ੍ਰਬੰਧ ਕਰਨਾ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਨੇ ਜੇ ਜਲ ਵੀ ਵਰਤਣਾ ਹੋਵੇ ਤੇ ਪਾਣੀ ਵੀ ਜਿਹੜਾ ਇੱਕਦਮ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ, ਗੁਰੂ ਕੇ ਸਿੱਖਾਂ ਦੇ ਲਈ ਠੰਡਾ ਹੋਣਾ ਚਾਹੀਦਾ। ਇਸ ਲਈ

0: ਸਾਧ ਸੰਗਤ ਜੀ ਖਾਸ ਕਰਕੇ ਮਿੱਟੀ ਦੇ ਭਾਂਡੇ ਜਿਹੜੇ ਹੁੰਦੇ ਹਨ ਉਹਨੂੰ ਕੀ ਕੀਤਾ ਜਾਂਦਾ ਕਿ ਉਹਨੂੰ ਥੋੜਾ ਧਰਤੀ ਦੇ ਵਿੱਚ ਟੋਆ ਪੁੱਟ ਕਰਕੇ ਉਹਨੂੰ ਦੱਬ ਦੇਣਾ ਤੇ ਰੇਤਾ ਜਿਹੜਾ ਆਸ ਪਾਸ ਜਿਹੜਾ ਨਾ ਉਹ ਰੇਤਾ ਲਾ ਦੇਣਾ ਰੇਤੇ ਦੇ ਵਿਚਕਾਰ ਜਿਹੜਾ ਹੈ ਉਹ ਆਪ ਜੀ ਮਟਕਾ ਰੱਖ ਦਿਓ ਤੇ ਉਹਦੇ ਵਿਚਕਾਰ ਪਾਣੀ ਭਰ ਦਿੰਦੇ ਤੇ ਪਾਣੀ ਭਰਨ ਤੋਂ ਬਾਅਦ ਥੋੜਾ ਥੋੜਾ ਜਲ ਜਿਹੜਾ ਹੈ ਉਹ ਰੇਤੇ ਦੇ ਵਿੱਚ ਇੱਕ ਵਾਰੀ ਵੀ ਪਾ ਦਿਓ ਉੱਥੇ ਫਿਰ ਉਹ ਰੇਤਾ ਠੰਡਾ ਹੋ ਜਾਂਦਾ ਫਿਰ ਨਾਲ ਉਹ ਠੰਡਾ ਰੇਤਾ ਜਿਹੜਾ ਘੜੇ ਨੂੰ ਠੰਡਾ ਕਰ ਦਿੰਦਾ ਉਹਦਾ ਪਾਣੀ ਇੰਨਾ ਜ਼ਿਆਦਾ ਠੰਡਾ ਹੁੰਦਾ ਫਿਰ ਉਹ ਪਿਆਰਿਓ ਨੁਕਸਾਨਦਾਇਕ ਵੀ ਨਹੀਂ ਹੁੰਦਾ ਕਈ ਵਾਰੀ ਆਪਾਂ ਵੇਖਦੇ ਹਾਂ ਕਿ ਆਹ ਜਿਹੜਾ ਹੈ ਰੈਫਰੀਜਰੇਟਰ ਦਾ ਜਾਂ ਬਰਫ਼ ਦਾ ਜਿਹੜਾ ਠੰਡਾ ਪਾਣੀ ਆਪਾਂ ਛਕਦੇ ਹਾਂ ਇਹਦੇ ਨਾਲ ਕਈ ਵਾਰੀ ਗਲੇ ਖਰਾਬ ਹੋ ਜਾਂਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਸਰਦ ਗਰਮ ਹੋ ਜਾਂਦਾ ਲੇਕਿਨ ਉਹ ਮਟਕੇ ਦਾ ਜੋ ਕੁਦਰਤੀ ਤਰੀਕੇ ਦੇ ਨਾਲ ਪਾਣੀ ਠੰਡਾ ਹੋਇਆ ਉਹਨੂੰ ਛਕੋ ਜਿੰਨਾ ਮਰਜ਼ੀ ਉਹ ਠੰਡਾ ਪਾਣੀ ਛਕੋ ਨੁਕਸਾਨਦਾਇਕ ਨਹੀਂ ਹੁੰਦਾ ਇਸ ਤਰ੍ਹਾਂ ਪਹਿਲੇ ਜ਼ਮਾਨੇ ਦੇ ਵਿੱਚ ਪਾਣੀ ਦੇ ਲਈ ਪ੍ਰਬੰਧ ਕੀਤਾ ਜਾਂਦਾ ਜਾਂ ਕਿੱਥੇ ਜਾਣਾ ਆਉਣਾ ਹੋਵੇ ਤੇ ਪਾਣੀ ਦੀਆਂ ਮਸ਼ਕਾਂ ਹੁੰਦੀਆਂ ਸਨ ਉਹ ਮਸ਼ਕ ਦੇ ਵਿੱਚ ਪਾਣੀ ਭਰ ਦਿਓ ਤਾਂ ਵੀ ਪਾਣੀ ਠੰਡਾ ਰਹਿੰਦਾ ਇਹਨਾਂ ਗੁਰਮੁਖ ਪਿਆਰਿਆਂ ਨੇ ਪਿਆਰਿਓ ਤੇ ਜਲ ਨੂੰ ਸੀਤਲ ਰੱਖਣ ਦੇ ਲਈ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਪ੍ਰਬੰਧ ਕਰਨੇ ਕੀਤੇ ਇਸ ਤਰ੍ਹਾਂ ਰੱਖ ਕੇ ਬਹੁਤ ਜ਼ਿਆਦਾ ਪਾਣੀ ਨੂੰ ਸੀਤਲ ਕਰਕੇ ਰੱਖਣਾ ਕੀਤਾ ਇਤਿਹਾਦਿਕ ਸਾਰੀਆਂ ਤਿਆਰੀਆਂ ਕਰਕੇ ਤੇ ਚੰਗੀ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਲਈ ਆਹ ਸਾਰਾ ਇਲਾਕਾ ਜਿਹੜਾ ਹੈ ਇਹ ਥਾਂ ਨੂੰ ਇਹਨਾਂ ਨੇ ਸੁਧਾਰਨਾ ਕੀਤਾ ਇਹੀ ਮਨ ਦੇ ਵਿੱਚ ਭਾਵਨਾ ਸੀ ਕਿ ਸਤਿਗੁਰੂ ਮਹਾਰਾਜ ਆ ਰਹੇ ਗੁਰੂ ਮਹਾਰਾਜ ਜੀ ਨੂੰ ਰੰਚਕ ਮਾਤਰ ਸਾਡੇ ਵੱਲੋਂ ਤਕਲੀਫ ਜਾਂ ਦਿੱਕਤ ਨਾ ਹੋਵੇ
1: ਇੱਕ ਸਿੱਖ ਗੋਦੜੀਆ ਜਿਸ
0: ਹੁਣ ਉੱਥੇ ਪਿਆਰਿਓ ਇੱਕ ਭਾਈ ਗੋਦੜੀਆ ਨਾਮਕ ਸਿੱਖ ਹੈ ਇਹ ਭਾਈ ਗੋਦੜੀਆ ਦੀ ਹੁਣ ਸਾਖੀ ਇੱਥੇ ਕਵੀ ਰਾਜ ਜੀ ਉਚਾਰਨ ਕਰ ਰਹੇ ਹਨ ਜਿਹਦੇ ਬਹੁਤ ਅਜੀਬੋ ਗਰੀਬ ਚਰਿੱਤਰ ਹਨ ਇਹ ਬਹੁਤ ਛੋਟੀ

ਭਾਈ ਗੋਰਾ ਜੀ ਜਿਹੜੇ ਹਨ ਭਾਈ ਭਗਤੂ ਜੀ ਦੇ ਲੜਕੇ, ਇਹਨਾਂ ਦੇ ਕੋਲ ਇਹ ਜਦੋਂ ਗੋਦੜੀਆ ਆਇਆ, ਉਹਨਾਂ ਨੇ ਕੀ ਕੀਤਾ ਕਿ ਭਾਈ ਆ ਬੱਚਾ ਆਇਆ ਭਾਈ, ਉਹਨੂੰ ਕੋਈ ਕਾਰੇ ਉਹਨੂੰ ਕੰਮ ਦੇ ਉੱਤੇ ਲਾ ਦਿੱਤਾ ਤੇ ਉਹਨੂੰ ਕਹਿ ਦਿੱਤਾ ਕਿ ਭਾਈ, ਉਹਨੇ ਕਿਹਾ ਗੋਦੜੀਏ ਨੇ ਕਿਹਾ ਕਿ ਜੀ ਮੈਂ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਹੈ, ਕੋਈ ਸੇਵਾ ਮੈਨੂੰ ਲਾਈ ਜਾਵੇ। ਤੇ ਭਾਈ ਗੋਰੇ ਨੇ ਕਹਿ ਦਿੱਤਾ ਕਿ ਇੱਕ ਕੰਮ ਕਰ ਭਾਈ, ਕਿ ਬੇਟਾ ਤੂੰ ਆ ਜਿਹੜਾ ਖੂਹ ਚੱਲ ਰਿਹਾ ਨਾ ਖੇਤੀ ਦੇ ਲਈ ਜੋ ਆਪਾਂ ਪਾਣੀ ਸਿੰਚਦੇ ਹਾਂ, ਤੂੰ ਆ ਪਾਣੀ ਜਿਹੜਾ ਹੈ ਇਹਨੂੰ ਸਿੰਚਣ ਦਾ ਕੰਮ ਕਰਨਾ ਕਰ। ਉਹ ਤੋਂ ਇਲਾਵਾ ਵੀ ਜਦੋਂ ਵੀ ਕੋਈ ਵੀ ਉਹਨੂੰ ਭਾਈ ਗੋਦੜੀਏ ਨੂੰ ਸੇਵਾ ਬੋਲਦੇ ਆ, ਭੱਜ ਭੱਜ ਕੇ ਸੇਵਾ ਕਰਦਾ, ਜਿੱਥੇ ਵੀ ਇਹਨੂੰ ਸੇਵਾ ਦੇ ਵਿੱਚ ਲਾ ਦਿੰਦੇ ਇਹ ਕਦੇ ਨਾ ਨੁੱਕੜ ਨਹੀਂ ਕਰਦਾ, ਪੂਰਾ ਇਮਾਨਦਾਰੀ ਦੇ ਨਾਲ ਉਹ ਸੇਵਾ ਕਰਦਾ। ਇੱਕ ਦਿਨ ਦੀ ਗੱਲ ਹੈ ਕਿ ਭਾਈ ਗੋਦੜੀਏ ਨੂੰ ਕਿਹਾ ਕਿ ਭਾਈ ਆ ਦੇਖ ਘਾਸ ਬਹੁਤ ਜ਼ਿਆਦਾ ਵੱਧ ਗਈ ਹੈ।

ਆਸ ਦੀ ਵਡਾਈ ਜਿਹੜੀ ਹੈ ਉਹਦੇ ਵਿੱਚ ਲੱਗ ਜਾਂਦਾ। ਤੇ ਇਹਨੇ ਕੀ ਕੀਤਾ, ਕੱਲਾ ਹੀ ਲੱਗ ਕਰਕੇ 10 ਦਿਨਾਂ ਤੱਕ ਲਗਾਤਾਰ ਉਹ ਕਹਾ ਪੱਠੇ ਵੱਢ ਕਰਕੇ ਪਿਆਰਿਓ ਬਹੁਤ ਤਗੜੇ ਤਗੜੇ ਇਹਨੇ ਢੇਰ ਲਾ ਦਿੱਤੇ। ਤੇ ਜਦੋਂ ਤੱਕ ਇਹਨੂੰ ਨਹੀਂ ਬੁਲਾਉਂਦੇ ਉਦੋਂ ਤੱਕ ਨਹੀਂ ਆਉਂਦਾ। ਇੰਨੀ ਭਾਵਨਾ ਦੇ ਨਾਲ ਸੇਵਾ ਕਰਨੀ, ਇੱਕ ਵਾਰੀ ਕਹਿ ਦਿੱਤਾ ਕਿ ਬੇਟਾ ਆ ਕੰਮ ਕਰਨਾ ਆ ਸੇਵਾ ਕਰਨੀ ਹੈ, ਫਿਰ ਟਾਲਮ ਟੋਲਾ ਨਹੀਂ ਕਰਦਾ।

0: ਦੇਖੋ ਕਹਾ ਵਡਾਈ ਦਾ ਕੰਮ ਦਿੱਤਾ, ਕੱਲੇ ਨੇ ਹੀ 10 ਦਿਨ ਲਗਾਤਾਰ ਲੱਗ ਕਰਕੇ ਤੇ ਉੱਥੇ ਗੁਰੂ ਘਰ ਦੀ ਜਿੰਨੀ ਵੀ ਉਹ ਪੈੜੀ ਦੇ ਵਿੱਚ ਘਾਹ ਫੂਸ ਆ ਗਿਆ ਉਹਨੂੰ ਸਾਰਿਆਂ ਨੂੰ ਵੱਟ ਕੇ ਰੱਖ ਦਿੱਤਾ।
1: ਤਾਲ ਜਲ ਪੀਵਨ ਕਰਾ
0: ਤੇ ਕੀ ਕਰਦਾ ਕਿ ਉੱਥੇ ਪਿਆਰਿਓ ਫਿਰ ਨਾਲ ਹੀ ਇੱਕ ਤਾਲ ਹੈ ਉਹਦੇ ਵਿੱਚ ਜਾ ਕਰਕੇ ਜਲ ਛਕਦਾ। ਇਸ ਤਰ੍ਹਾਂ ਸੇਵਾ ਕਰਨੀ ਤੇ ਨਾਲ ਆਪਣੀ ਰਸਨਾ ਤੋਂ ਸਤਨਾਮ ਵਾਹਿਗੁਰੂ ਦਾ ਜਾਪ ਕਰੀ ਜਾਣਾ। ਤੇ ਭਾਈ ਗੋਰੇ ਨੇ ਜਾ ਕਰਕੇ ਜਦੋਂ ਵੇਖਿਆ ਤੇ ਭਾਈ ਗੋਰਾ ਬੜਾ ਪ੍ਰਸੰਨ ਹੋਇਆ ਤੇ ਉਹਨੇ ਜਾ ਕਰਕੇ ਜਿਹੜਾ ਘਾਹ ਵਡਾਈ ਕੀਤੀ ਸੀ ਨਾ ਉਹਨੂੰ ਜਾ ਕਰਕੇ ਬੈਲ ਗੱਡਿਆਂ ਦੇ ਉੱਤੇ ਲੱਦ ਕੇ ਲਿਆਉਣਾ ਕੀਤਾ।

0: ਭਰਿਆ ਬਾਜਰਾ ਲੈ ਕਰਕੇ ਆਇਆ, ਇਹਦਾ ਪ੍ਰਸ਼ਾਦਾ ਤਿਆਰ ਕਰਨਾ ਹੈ, ਇਹਦੇ ਲਈ ਇਹਨੂੰ ਪਹਿਲੇ ਪੀਸਣਾ ਪਵੇਗਾ। ਪਹਿਲੇ ਪਿਆਰਿਓ ਹੱਥਾਂ ਦੀਆਂ ਚੱਕੀਆਂ ਹੁੰਦੀਆਂ ਸਨ, ਉਹਦੇ ਵਿੱਚ ਇੱਕ ਪਾਸੇ ਦਾਣਾ ਪਾਇਆ ਜਾਂਦਾ ਮੋਰੀ ਦੇ ਵਿੱਚੋਂ, ਫਿਰ ਉਹਨੂੰ ਜਦੋਂ ਆਪਾਂ ਗੋਲ ਘੁੰਮਾਉਂਦੇ ਹਾਂ ਰਗੜਦੇ ਹਾਂ ਤੇ ਉਹ ਫਿਰ ਰਗੜਾ ਖਾ ਕਰਕੇ ਪਾਟਾਂ ਦੇ ਵਿਚਕਾਰ ਜਿਹੜਾ ਦਾਣਾ ਆ ਜਾਂਦਾ ਉਹ ਪੀ ਕਰਕੇ ਫਿਰ ਆਟਾ ਜਿਹੜਾ ਬਾਹਰ ਨਿਕਲਦਾ। ਇਸ ਤਰ੍ਹਾਂ ਸੇਵਾ ਕਰਕੇ ਆਇਆ। ਭਾਈ ਗੌਰੇ ਨੇ ਕਹਿ ਦਿੱਤਾ ਕਿ ਹੁਣ ਤੂੰ ਆ ਬਾਜਰਾ ਲੈ ਕਰਕੇ ਆਇਆ, ਇਹਨੂੰ ਚੰਗੀ ਤਰ੍ਹਾਂ ਪੀਸਣਾ ਕਰ। ਬਹੁਤ ਭਾਵਨਾ ਦੇ ਨਾਲ ਮਨ ਲਾ ਕਰਕੇ ਇਹਨੇ ਉਹ ਸਾਰਾ ਬਾਜਰਾ ਪੀਸ ਦਿੱਤਾ।
1: ਜਪ ਜੀ ਬਾਰ 21 ਉਚਾਰ।
0: ਰੋਜ਼ ਭਾਈ ਗੋਦੜੀਆ ਜਿਹੜਾ 21 ਵਾਰੀ ਸ੍ਰੀ ਜਪ ਜੀ ਸਾਹਿਬ ਜੀ ਦਾ ਰੋਜ਼ ਨਿਤਨੇਮ ਦੇ ਵਿੱਚ ਪਾਠ ਕਰਿਆ ਕਰਦਾ।
1: ਹਰ ਪਗ ਸੋ ਨਿਤ ਕਾਰ ਸੰਭਾਰ।
0: ਤੇ ਹੱਥ ਪੈਰਾਂ ਦੇ ਨਾਲ ਸਦਾ ਹੀ ਪਿਆਰਿਓ ਇਹ ਗੁਰੂ ਘਰ ਦੀ ਸੇਵਾ ਕਰਨੀ ਹੈ। ਤੇ ਸੇਵਾ ਤੇ ਕਰਦੇ ਕਰਦੇ ਆਪਣੀ ਰਸਨਾ ਤੋਂ ਜਾਪ ਕਰਨਾ। ਕਈ ਵਾਰੀ ਪਿਆਰਿਓ ਸੇਵਾ ਕਰਦਿਆਂ ਕਰਦਿਆਂ ਕਈ ਕਈ ਜਪ ਜੀ ਸਾਹਿਬ ਜੀ ਦੇ ਪਾਠ ਔਰ ਵੀ ਬਹੁਤ ਸਾਰੀਆਂ ਬਾਣੀਆਂ ਦੇ ਪਾਠ ਕਰੀ ਜਾਂਦਾ। ਫਿਰ ਕੀ ਹੋਇਆ, ਇਹਨਾਂ ਨੇ ਵੇਖ ਕਰਕੇ ਇੱਕ ਦਾਸੀ ਜਿਹੜੀ ਹੈ ਉਹਦੇ ਨਾਲ ਲਾਉਣੀ ਕੀਤੀ। ਤੇ ਉਹ ਜਦੋਂ ਗਈ ਤੇ ਜਾ ਕਰਕੇ ਉਹਨੇ ਕਿਹਾ ਕਿ ਜੀ ਮੈਂ ਹੁਣ ਆ ਗਈ ਹਾਂ, ਤੂੰ ਆਰਾਮ ਕਰ ਲੈ ਭਾਈ, ਹੁਣ ਮੈਂ ਦਾਣਾ ਪੀਸ ਲਵਾਂਗੀ। ਤੇ ਭਾਈ ਗੋਦੜੀਏ ਨੇ ਕਹਿ ਦਿੱਤਾ ਨਹੀਂ ਭਾਈ, ਆਹ ਸੇਵਾ ਮੈਨੂੰ ਦਿੱਤੀ ਗਈ ਹੈ, ਮੈਨੇ ਹੀ ਇਹ ਸੇਵਾ ਕਰਨੀ। ਇੰਜ ਕਹਿ ਕਰਕੇ ਉਹਨੂੰ ਹਟਾ ਦਿੱਤਾ।
1: ਸੁਤ ਜੀਵਨ
0: ਇੱਕ ਵਾਰੀ ਕੀ ਹੋਇਆ, ਭਾਈ

0: ਬਾਬਾ ਜੀ ਬਾਬਾ ਜੀਵਨ ਜੀ ਤੁਸੀਂ ਕਿਉਂ ਇਹਨੂੰ ਝਿੜਕਾਂ ਪਾਉਂਦੇ ਹੋ, ਕਿਉਂ ਇਹਨੂੰ ਤਾੜਨਾ ਦਿੰਦੇ ਹੋ?
1: ਜੀਵਨ ਬੋਲਿਓ ਰਿਸ ਹੋ।
0: ਸੁਣ ਕਰਕੇ ਭਾਈ ਜੀਵਨ ਨੇ ਗੁੱਸੇ ਵਿੱਚ ਆ ਕਰਕੇ ਵਚਨ ਕੀਤਾ,
1: ਰਾਜ ਸਾਜ ਕੀ ਸੁਧ ਕਿਆ ਤੋ,
0: ਤੇ ਉਹਨੇ ਕਹਿ ਦਿੱਤਾ ਗੋਦੜੀਆ ਤੂੰ ਹੁਣ ਛੋਟਾ ਹੈ ਭਾਈ, ਤੈਨੂੰ ਰਾਜ ਸਾਜ ਦਾ ਪ੍ਰਬੰਧ ਦਾ ਪਤਾ ਨਹੀਂ ਹੈ, ਕਿਉਂਕਿ ਜੇ ਆਪਾਂ ਇੰਜ ਢਿੱਲ ਮੱਠ ਵਰਤ ਦਿੰਦੇ ਹਾਂ, ਜਦੋਂ ਆਪਾਂ ਕਹਿ ਦਿੰਦੇ ਹਾਂ ਕਿ ਨਹੀਂ ਜੀ ਆਪਾਂ ਕਿਹਨੂੰ ਕੁਛ ਨਹੀਂ ਬੋਲਣਾ, ਕਈ ਵਾਰੀ ਯਾਦ ਰੱਖੋ ਪਿਆਰਿਓ, ਜੇ ਆਪਾਂ ਨੇ ਵਧੀਆ ਪ੍ਰਬੰਧ ਚਲਾਉਣਾ, ਵਧੀਆ ਪ੍ਰਬੰਧ ਦਾ ਦੇਖੋ ਪਹਿਲਾ ਹੈ ਪ੍ਰੇਮ ਤੇ ਦੂਜੀ ਹੈ ਤਾੜਨਾ। ਜੇ ਸਿਰਫ ਤੁਸੀਂ ਆਪਣੇ ਕੋਲ ਪ੍ਰੇਮ ਰੱਖੋ ਤਾਂ ਵੀ ਗੱਲ ਨਹੀਂ ਬਣੇਗੀ, ਪਿਆਰ ਦੇ ਨਾਲ ਸਮਝਾਓ। ਕਈ ਬੰਦੇ ਪਿਆਰਿਓ ਭਾਵਨਾ ਵਾਲੇ ਪ੍ਰੇਮੀ ਬੰਦੇ ਸਮਝ ਜਾਂਦੇ ਹਨ, ਲੇਕਿਨ ਜਿਹੜੇ ਬੜੇ ਅੜਬੰਗ ਹੁੰਦੇ ਉਹਨਾਂ ਨੂੰ ਜਿੰਨਾ ਪਿਆਰ ਦੇ ਨਾਲ ਬੋਲੋ ਉਹ ਆਖੇ ਨਹੀਂ ਲੱਗਦੇ, ਉਹਨਾਂ ਨੂੰ ਸਜ਼ਾ ਦੇਣੀ ਜ਼ਰੂਰੀ ਬਣਦੀ ਹੈ, ਉਹਨਾਂ ਨੂੰ ਸਜ਼ਾ ਦਾ ਡਰ ਦੇਣਾ ਪੈਂਦਾ। ਜੇ ਉਹਨਾਂ ਨੂੰ ਸਜ਼ਾ ਦਾ ਡਰ ਨਹੀਂ ਦਿੱਤਾ ਗਿਆ ਉਹ ਬੰਦੇ ਪਿਆਰਿਓ ਪ੍ਰੇਮ ਕਰਕੇ ਆਖੇ ਨਹੀਂ ਲੱਗਦੇ ਹਨ, ਜਿੰਨਾ ਮਰਜ਼ੀ ਉਹਨਾਂ ਨੂੰ ਪਿਆਰ ਨਾਲ ਸਮਝਾਈ ਜਾਓ। ਕਈ ਵਾਰੀ ਆਪਾਂ ਵੇਖਦੇ ਹਾਂ ਕਿਤੋਂ ਕੰਮ ਨੌਕਰਾਂ ਚਾਕਰਾਂ ਤੋਂ ਲੈਣਾ, ਪਿਆਰ ਦੇ ਨਾਲ ਬੋਲੋ ਪਿਆਰਿਓ, ਕਈ ਵਾਰੀ ਆਖੇ ਨਹੀਂ ਲੱਗਦੇ ਲੇਕਿਨ ਥੋੜ੍ਹੀ ਸਖਤੀ ਰੱਖੋ, ਤਾਂ ਫਿਰ ਉਹ ਉਸੇ ਵੇਲੇ ਕਹਿੰਦੇ ਕਿ ਨਹੀਂ ਭਾਈ ਜੇ ਕੰਮ ਨਹੀਂ ਕੀਤਾ ਤਾੜਨਾ ਪਵੇਗੀ, ਪੈਸਾ ਨਹੀਂ ਮਿਲੇਗਾ, ਫਿਰ ਉਹ ਡਰ ਦੇ ਮਾਰੇ ਤੁਹਾਡਾ ਪੂਰਾ ਕੰਮ ਕਰਨਗੇ। ਕਈ ਵਾਰੀ ਇਸ ਤਰ੍ਹਾਂ ਪਿਆਰੇ ਉਹ ਸਖਤੀਆਂ ਜਿਹੜੀਆਂ ਕਰਨੀਆਂ ਪੈਂਦੀਆਂ, ਜਦੋਂ ਕਿਤੋਂ ਕੰਮ ਲੈਣੇ ਹੁੰਦੇ ਹਨ, ਕੋਈ ਕੰਮ ਕਰਾਉਣਾ ਹੋਵੇ ਤਾਂ ਇਸ ਤਰ੍ਹਾਂ ਜੁਗਤੀਆਂ ਮੁਗਤੀਆਂ ਵਰਤਾਉਣੀਆਂ ਪੈਂਦੀਆਂ।
1: ਉੱਠ ਕਰ ਡਾਢੀ ਲਾਤ ਪ੍ਰਹਾਰੀ,
0: ਉੱਠ ਕਰਕੇ ਪਿਆਰਿਓ ਉਹਨੇ ਨਾ ਗੁੱਸੇ ਵਿੱਚ ਆ ਕਰਕੇ ਲੱਤ ਦਾ ਪ੍ਰਹਾਰ ਕਰਨਾ ਕੀਤਾ,
1: ਪੀਸਨ ਕੀ ਕਰ ਕਾਰੀ,
0: ਤੇ ਕਹਿ ਦਿੱਤਾ ਕਿ ਐਵੇਂ ਗੋਦੜੀਆ ਤੂੰ ਆ ਕਰਕੇ ਸਾਡੇ ਵਿਚਕਾਰ ਬੋਲੀ ਜਾ ਰਿਹਾ, ਤੇਰਾ ਕੰਮ ਹੈ ਤੈਨੂੰ ਕਿਹਾ ਨਾ ਦਾਣੇ ਪੀਸ, ਤੂੰ ਆਪਣਾ ਕੰਮ ਕਰ, ਤੂੰ ਇਹ ਪ੍ਰਬੰਧ ਦੇ ਵਿੱਚ ਨਾ ਬੋਲਣਾ ਕਰ।
1: ਕਹੇ ਗੋਦੜੀਆ ਕਿਰਪਾ ਨਾ ਧਾਰ,
0: ਤੇ ਉਸ ਵੇਲੇ ਗੋਦੜੀਆ ਨੇ ਕਹਿ ਦਿੱਤਾ ਕਿ ਆਪ ਜੀ ਕਿਰਪਾ ਨਹੀਂ ਧਾਰਨ ਕਰਦੇ ਹੋ,
1: ਰਾਜ ਅਹੰਕਾਰ,
0: ਤੇ ਤੁਹਾਨੂੰ ਲੱਗਦਾ ਕਿ ਤੁਹਾਡਾ ਰਾਜ ਜਿਹੜਾ ਹੈ ਤੁਸੀਂ ਇਹਦੇ ਵਿੱਚ ਆਫਰੇ ਹੋ ਗਏ ਹੋ,
1: ਕਹਿ ਲੱਗਿਓ ਕਾਰ ਕੋ ਆਈ,
0: ਇੰਜ ਕਹਿ ਕਰਕੇ ਉਹ ਆਪਣੇ ਕਾਰ ਦੇ ਵਿੱਚ ਪਿਆਰਿਓ ਆ ਕਰਕੇ ਲੱਗ ਗਿਆ।
1: ਜੀਵਨ ਬਹੁਤ ਦੁੱਖ,
0: ਉਹ ਤੋਂ ਬਾਅਦ ਦੇਖੋ ਸਾਧੂ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਇਹ ਆਪਾਂ ਕਹਿੰਦੇ ਨਾ ਇਹ ਲੋਕੋਕਤੀ, ਇਹ ਬਚਨ ਆਪਾਂ ਅਕਸਰ ਆਪਾਂ ਸਰਵਣ ਕਰਾਉਂਦੇ ਹਾਂ ਕਿ ਸਾਧੂ ਜਿਹੜਾ ਪਿਆਰਿਓ ਇਹ ਸਹਿਜ ਸੁਭਾਈ ਬੋਲਦਾ, ਤੇ ਭਾਈ ਜੀਵਨ ਨੇ ਜਦੋਂ ਗੁੱਸਾ ਕੀਤਾ ਭਾਈ ਗੋਦੜੀਏ ਨੇ ਕਹਿ ਦਿੱਤਾ ਤੈਨੂੰ ਅਹੰਕਾਰ ਦਾ ਆਫਰਾ ਹੋ ਗਿਆ, ਤੂੰ ਅਹੰਕਾਰੀ ਹੋ ਗਿਆ, ਤੇ ਉਸ ਵੇਲੇ ਆ ਕਰਕੇ ਗੋਦੜੀਆ ਤੇ ਕੰਮ ਦੇ ਵਿੱਚ ਲੱਗ ਗਿਆ। ਲੇਕਿਨ ਭਾਈ ਜੀਵਨ ਜਿਹੜਾ ਨਾ ਪਿਆਰਿਓ ਉਹਨੂੰ ਉਦਰ ਦੇ ਵਿੱਚ ਪੇਟ ਦੇ ਵਿੱਚ ਆਫਰਾ ਹੋ ਗਿਆ,
1: ਉਪਚਾਰ ਕਰਨ ਕੋ ਆਏ,
0: ਜਦੋਂ ਉਹਨੇ ਉਪਚਾਰ ਕਰਨਾ ਚਾਹਿਆ
1: ਦਾਸ ਦੀ ਨਸਬਤ ਲਾਏ,
0: ਤੇ ਉਸ ਵੇਲੇ ਨਾ ਭਾਈ ਜੀਵਨ ਉਹ ਕਹਿਣ ਲੱਗਾ ਕਿ ਭਾਈ ਮੈਂ ਤਾਂ ਚੰਗਾ ਭਲਾ ਸੀ, ਕੁਛ ਵੀ ਨਹੀਂ ਤੇ ਕੋਈ ਖਾਧਾ ਪੀਤਾ ਨਹੀਂ, ਕਈ ਵਾਰੀ ਪੇਟ ਜਿਹੜਾ ਸੁੱਜ ਜਾਂਦਾ ਗੈਸ ਭਰ ਜਾਂਦੀ ਹੈ, ਤੇ ਇਸ ਤਰ੍ਹਾਂ ਇਹ ਵਾਯੂ ਦਾ ਰੋਗ ਮੈਨੂੰ ਕਿਉਂ ਲੱਗ ਗਿਆ, ਕੀ ਕਾਰਨ ਹੈ? ਤੇ ਉਸ ਵੇਲੇ ਇੱਕ ਦੂਜਾ ਸੇਵਾਦਾਰ ਉੱਥੇ ਕੰਮ ਕਰ ਰਿਹਾ, ਉਹਨੇ ਜਾ ਕਰਕੇ ਜੀਵਨ ਜੀ ਨੂੰ ਦੱਸ ਦਿੱਤਾ ਕਿ ਭਾਈ ਜੀਵਨ ਜਦੋਂ ਤੂਨੇ ਇਹਨੂੰ ਗੁੱਸਾ ਕੀਤਾ ਨਾ ਗੋਦੜੀਏ ਨੂੰ, ਇਹਨੇ ਸੁੱਤੇ ਸਿੱਧੀ ਆ ਵਚਨ ਕੀਤਾ ਕਿ ਤੈਨੂੰ ਨਾ ਅਹੰਕਾਰ ਦਾ ਆਫਰਾ ਹੋ ਗਿਆ ਕਰਕੇ,
1: ਸੇਵਕ ਹੋਇਓ,
0: ਤੇ ਹੁਣ ਦੇਖੋ ਨਾ ਇਹ ਇੰਨਾ ਵੱਡਾ ਸੇਵਕ ਹੋ ਗਿਆ, ਤੇ ਭਾਈ ਜੀਵਨ ਨੇ ਵੀ ਉਹਨੂੰ ਕਹਿਣਾ ਪਿਆ ਕਿ ਦੇਖੋ ਭਾਈ ਇਹ ਮੈਂ ਵੀ ਗੁਰੂ ਘਰ ਦਾ ਸੇਵਕ ਤੇ ਇਹ ਵੀ ਮੇਰੇ ਅੱਗੇ, ਮੈਨੇ ਇਹਨੂੰ ਸੇਵਾ ਦੇ ਉੱਤੇ ਲਾਉਣਾ ਕੀਤਾ, ਇਹਦਾ ਮਤਲਬ ਇਹਦੀ ਸੇਵਾ ਜਿਹੜੀ ਹੈ ਇਹ ਥਾਂ ਪੈ ਗਈ ਹੈ, ਭਾਵ ਕਿ ਇਹ ਬਹੁਤ ਭਾਵਨਾ ਦੇ ਨਾਲ ਸੇਵਾ ਕਰਦਾ, ਤਾਂ ਕਰਕੇ ਦੇਖੋ ਇਹਦੇ ਵਚਨ ਜਿਹੜੇ ਪੂਰੇ ਹੋ ਰਹੇ ਹਨ।
1: ਬਖਾਨਤ ਗੌਰਾ ਲਿਆਇਓ,
0: ਤੇ ਉਸ ਵੇਲੇ ਭਾਈ ਗੌਰੇ ਨੂੰ ਜਾ ਕਰਕੇ ਵਚਨ ਕਰ ਦਿੱਤਾ ਕਿ ਦੇਖ ਭਾਈ ਤੇ ਆ ਜਿਹੜਾ ਨਾ ਇਹ ਜਿਹਨੂੰ ਤੁਸੀਂ ਗੋਦੜੀਏ ਨੂੰ ਰੱਖਣਾ ਕੀਤਾ ਤੇ ਉਹਨੇ ਆ ਸਾਡੇ ਤਾਂ ਹੀ ਵਚਨ ਕਰ ਦਿੱਤਾ, ਫਿਰ ਪਿਆਰਿਓ ਭਾਈ ਆ ਗੋਦੜੀਆ ਜਿਹੜਾ ਭਾਈ ਗੋਰੇ ਨੇ ਕਿਹਾ ਕਿ ਭਾਈ ਆ ਗੋਦੜੀਆ ਇੰਜ ਨਾ ਕਰਨਾ ਕਰ, ਕਿਉਂਕਿ ਉਹਨੇ ਜਾਣ ਬੁੱਝ ਕੇ ਨਹੀਂ ਕੀਤਾ, ਕਿਉਂਕਿ ਨੌਕਰ ਜਿਹੜੇ ਇੰਜ ਕੰਮ ਨਹੀਂ ਕਰਦੇ, ਨੌਕਰਾਂ ਨੂੰ ਤਾੜਨਾ ਦੇਣੀ ਪੈਂਦੀ ਹੈ, ਸਖਤੀ ਵਰਤਾਉਣੀ ਪੈਂਦੀ ਹੈ, ਜੇ ਬਹੁਤ ਪਿਆਰ ਕਰੀਏ ਚਲੋ ਕੋਈ ਚੰਗੇ ਪ੍ਰੇਮੀ ਹੁੰਦੇ ਮੰਨ ਲੈਂਦੇ, ਬਾਕੀ ਉਹ ਬਹੁਤ ਜ਼ਿਆਦਾ ਸਿਰ ਤੇ ਚੜ ਜਾਂਦੇ, ਕੋਈ ਕੰਮ ਨਹੀਂ ਕਰਦੇ, ਉਹਨਾਂ ਦੇ ਮਨ ਵਿੱਚ ਭੈ ਨਹੀਂ ਹੁੰਦਾ। ਜੇ ਇੰਜ ਹੋਵੇ ਤੇ ਗੁਰੂ ਘਰ ਦੇ ਕਾਰ ਇਹ ਸੇਵਾਵਾਂ ਕਿਸ ਤਰ੍ਹਾਂ ਚੱਲਣਗੀਆਂ। ਤਾਂ ਕਰਕੇ ਉਹਨੇ ਨੌਕਰ ਨੂੰ ਸੇਵਕਾਂ ਨੂੰ ਝਿੜਕਾਂ ਪਾਈਆਂ, ਉਹਨੇ ਕਹਿ ਦਿੱਤਾ ਕਿ ਭਾਈ ਇੰਜ ਨਾ ਕਰੋ, ਉਹਨੇ ਤੈਨੂੰ ਝਿੜਕਾਂ ਪਾ ਦਿੱਤੀਆਂ, ਹੁਣ ਇਹ ਗਲਤੀ ਹੋਈ ਹੈ। ਤੇ ਭਾਈ ਗੋਰਾ ਆਪ ਆਇਆ, ਕਹਿਣ ਲੱਗਾ ਮੇਰੇ ਲੜਕੇ ਜੀਵਨ ਤੋਂ ਇਹ ਗਲਤੀ ਹੋਈ, ਇੱਕ ਕੰਮ ਕਰ ਤੂੰ ਇਹਨੂੰ ਸ਼ਿਮਾ ਕਰਨਾ ਕਰ। ਤੇ ਭਾਈ ਜੀਵਨ ਦੇ ਪੇੜ ਦੇ ਉੱਤੇ ਫਿਰ ਆਇਆ ਇਹ ਭਾਈ ਗੋਦੜੀਆ, ਉਹਨੇ ਆ ਕਰਕੇ ਬੜੇ ਪਿਆਰ ਦੇ ਨਾਲ ਹੱਥ ਫੇਰਨਾ ਕੀਤਾ, ਨਾਲ ਬਾਣੀ ਦਾ ਜਾਪ ਕਰਨਾ ਕੀਤਾ। ਉਸੇ ਵੇਲੇ ਪਿਆਰਿਓ ਉਹਦਾ ਆਫਰਾ ਜਿਹੜਾ ਉਹਦੀ ਬਿਮਾਰੀ ਜਿਹੜੀ ਹੈ ਉਹ ਦੂਰ ਹੋ ਗਈ ਹੈ। ਹੁਣ ਇਹ ਵੇਖ ਕਰਕੇ ਸਾਰਿਆਂ ਨੂੰ ਪਤਾ ਚੱਲ ਗਿਆ ਕਿ ਭਾਈ ਗੋਦੜੀਆ ਜਿਹੜਾ ਇਹਦੇ ਵਿੱਚ ਵਾਕ ਸੱਤਿਆ ਆ ਗਈ ਹੈ, ਇਹ ਜੋ ਵਚਨ ਕਰਦਾ ਤਤਕਾਲ ਪੂਰਾ ਹੋ ਜਾਂਦਾ।
1: ਸੇਵਾ ਕਰ ਤਾਂ ਭਾਈ,
0: ਤੇ ਉਹਨੇ ਵਚਨ ਕੀਤਾ ਦੇਖ ਭਾਈ ਸਾਡੀ ਸੇਵਾ ਕਰਕੇ ਤੈਨੂੰ ਇਹ ਸ਼ਕਤੀਆਂ ਪ੍ਰਾਪਤ
1: ਹੋਈਆਂ।
0: ਤੇ ਫਿਰ ਇਹ ਜਦੋਂ ਬਹੁਤ ਜ਼ਿਆਦੀਆਂ ਸ਼ਕਤੀਆਂ ਵੱਧ ਵੀ ਜਾਣਗੀਆਂ ਤੇ ਉਹਦੇ ਨਾਲ ਉਹ ਸ਼ਕਤੀ ਹੀ ਉਹਦੇ ਲਈ ਦੁਖਦਾਈ ਹੁੰਦੀ ਹੈ। ਹੁਣ ਉਹਨੂੰ ਕਹਿ ਦਿੱਤਾ ਭਾਈ ਗੋਦੜੀਏ ਨੂੰ ਕਿ ਠੀਕ ਹੈ ਭਾਈ, ਹੁਣ ਤੂੰ ਇੱਕ ਕੰਮ ਕਰ, ਸੁਛੰਦ ਹੋ ਕਰਕੇ ਜਿੱਥੇ ਤੇਰੀ ਇੱਛਾ ਹੈ ਤੂੰ ਉੱਥੇ ਵਿਚਰਨਾ ਕਰ, ਉੱਥੇ ਸੇਵਾ ਕਰਨਾ ਕਰ।
1: ਰੱਖਣ ਕੀ ਕਹਿ ਸ਼ਰਾਪ,
0: ਹੁਣ ਆ ਜਿਹੜੀ ਜੋ ਤੂੰ ਸ਼ਕਤੀ ਰੱਖ ਰਿਹਾ ਨਾ,

0: ਤਾਂ ਉਹ ਤੋਂ ਬਾਅਦ ਸੁਛੰਦ ਹੋ ਕਰਕੇ ਭਾਈ ਗੋਦੜੀਆ ਜਿਹੜਾ ਹੈ ਉਹ ਜਿੱਥੇ ਉਹਦਾ ਚਿੱਤ ਕਰਦਾ ਉਸ ਪਾਸੇ ਵਿਚਰਦਾ।
1: ਸੇਵਾ ਜੋ ਕਿਤੇ ਉਚਰੰਤ,
0: ਹੁਣ ਕੋਈ ਵੀ ਜਿੱਥੇ ਵੀ ਵਿਚਰਦਾ ਕੋਈ ਉਹਨੂੰ ਸੇਵਾ ਲਾ ਦੇਵੇ, ਕੋਈ ਬੋਲ ਦੇਵੇ ਜੀ ਆਹ ਸੇਵਾ ਕਰਨੀ ਹੈ, ਬਹੁਤ ਭਾਵਨਾ ਦੇ ਨਾਲ ਉਹ ਸੇਵਾ ਦੇ ਵਿੱਚ ਲੱਗ ਜਾਂਦਾ। ਹੁਣ ਪ੍ਰਸ਼ਾਦਾ ਪਾਣੀ ਛਕਣਾ ਤੇ ਪ੍ਰਸ਼ਾਦਾ ਪਾਣੀ ਛਕ ਕਰਕੇ ਜੋ ਉਹਨੂੰ ਕਾਰ ਲਾਈ ਜਾਂਦੀ, ਸੇਵਾਵਾਂ ਲਾਈਆਂ ਜਾਂਦੀਆਂ, ਉਹ ਸੇਵਾ ਦੇ ਵਿੱਚ ਲੱਗ ਜਾਂਦਾ ਹੈ।
1: ਸਤਨਾਮ ਨਿਸ ਦਿਨ ਉਰ
0: ਤੇ ਦਿਨ ਰਾਤ ਹੱਥ ਜਿਹੜਾ ਹੱਥਾਂ ਦੇ ਨਾਲ ਕਾਰ ਕਰਨੀ ਹੈ ਤੇ ਰਸਨਾ ਤੋਂ ਜਾਪ ਕਰਦਾ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਦਾ ਅੱਠੇ ਪੈਰੀ ਜਾਪ ਕਰਦਾ ਰਹਿੰਦਾ।
1: ਜਹਾਂ ਕਹਿ ਵਾਕ ਉਚਾਰ
0: ਤੇ ਪਿਆਰਿਓ ਉਹਦੇ ਕੋਲ ਵਾਕ ਸੱਤਿਆ

ਪੂਰਾ ਹੋ ਜਾਂਦਾ। ਜੇ ਕਰੋਪੀ ਵਾਲਾ ਸ਼ਰਾਪ ਵਾਲਾ ਵੀ ਵਚਨ ਉਚਾਰਦਾ ਭਾਈ ਗੋਦੜੀਆ, ਤਤਕਾਲ ਉਹਦਾ ਵਚਨ ਜਿਹੜਾ ਹੈ ਉਹ ਪੂਰਾ ਹੋ ਜਾਂਦਾ ਹੈ। ਮਹਾਰਾਜ ਨੇ ਕਿਹਾ ਨਾ ਪ੍ਰਭ ਜੀ ਬਸੈ ਸਾਧ ਕੀ ਰਸਨਾ, ਕਿ ਜਿਹੜੇ ਮਹਾਂਪੁਰਖ ਹੁੰਦੇ ਉਹਨਾਂ ਦੀ ਰਸਨਾ ਦੇ ਉੱਤੇ ਪ੍ਰਭੂ ਜੀ ਦਾ ਵਾਹਿਗੁਰੂ ਜੀ ਦਾ ਵਾਸਾ ਹੁੰਦਾ ਹੈ। ਉਹ ਜੋ ਵੀ ਵਚਨ ਕਰਦੇ ਹਨ ਤਤਕਾਲ ਹੋਏ ਆਵੇ, ਤਤਕਾਲ ਉਹਨਾਂ ਦਾ ਵਚਨ ਜਿਹੜਾ ਹੈ ਇਹ ਪੂਰਾ ਹੋ ਜਾਂਦਾ ਹੈ। ਅੱਜ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ। ਅੱਗੇ ਤੋਂ ਸੁਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾ।

0: ਜੀ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ,
0: ਵਾਹਿਗੁਰੂ
1: ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ਣੀ। ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹੁਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨ ਜਾਣੈ ਤੇਰਾ ਕੀਤਾ, ਕੇਵਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ।

ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਵਡਿਆਪ ਤੇ ਵਡ ਤੇਰੀ ਦਾਤ, ਜਿੰਦਨ ਕਰ ਕਹਿ ਕੀਤੀ ਰਾਤ, ਕਸਮ ਵਸਾ ਰਹਿਤੇ ਕਮ ਜਾਤ, ਨਾਨਕ ਨਾ ਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਦ੍ਰਿਗ ਜੀਵੈ ਦ੍ਰਿਗ ਜੀਵਾਸ, ਜਿਨ ਹਰ ਜਿਨ ਸਤਿਗੁਰ ਸੰਗਤ ਪਾਈ, ਤਿਨ ਧਰਮ ਸਥਕ ਲਖਿਆ ਲਖਾਸ, ਧਨ ਧਨ ਸਤ ਸੰਗਤ ਜਿਤ ਹਰ।

ਤੇਰੇ ਮਨਚਿਤ ਵਹਿ ਉਦਮ ਜਾ ਆਹਿਰ ਹਰ ਜੀਓ ਪਰਿਆ ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ

ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਦ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ

ਦਹਿ ਸੋਈ ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਮ੍ਰਿਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ। ਪੰਕ ਜਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤਸ ਮੂੜ, ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹਾਂ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੈ ਕਿਤੈ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸ਼ਰਨ ਜਾਮ ਲਾਗ ਭਉ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹੁਰ ਅਸੁਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁਤੇ ਬਾਨ ਸੌ ਦਵਰ ਕਰ, ਕਾਟ ਦਿਓ ਅਸਧੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਓਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹਿ ਲਿਹੋ ਉਬਾਰੇ, ਕਵਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਉ ਚਰਨਨ ਮਨ ਰਹੇ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹਿ ਬਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਅੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕਉ ਆਜ ਸੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਧੁਜ ਜੂ ਕਰੀਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸੁਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤਰ ਦਸ ਕੰਤਾ, ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦਾਇਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਓ ਹਮਾਰਾ, ਨਮਸਕਾਰ ਤੁਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਣ ਕੋ ਸਿਵ ਗੁਣ ਸੁਖ ਦੀਓ, ਸਤਰਣ ਕੋ ਪਲ ਮੋਹ ਬਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੀ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਗੜ ਗੜ ਕੇ ਪਟ ਪਟ ਕੀ ਜਾਣੈ, ਜਾ ਬੁਧ ਕਰਖ ਕਰਾ ਕਰ ਤਾਰਾ, ਪ੍ਰਜਾ ਧਰ ਤਵ ਦੇਹ ਅਪਾਰਾ, ਜਬ ਆ ਕਰਖ ਕਰਤ ਹੋਂ ਕਬ ਹੋਂ, ਤੁਮੈ ਮਿਲਤ ਦੇ ਧਰ ਸਭ ਹੋਂ, ਜੇਤੇ ਬਦਨ ਸ੍ਰਿਸ਼ਟ ਸਭ ਧਾਰੇ, ਆਪ ਆਪ ਨੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਭ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨ ਅਨਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸਿਵ, ਨਿਰੰਕਾਰ ਕਾ ਛੀਨਤ ਨਹਿ ਭਿਵ, ਆਪ ਆਪਨੀ ਬੁਧ ਹੈ ਜੇਤੀ, ਬਰੰਤ ਭਿੰਨ ਭਿੰਨ ਤੁਹਿ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਹ ਬਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਭੂਪਾ,
अंडज जे रज से तज कीनी, उत्भुज खान बहर रच दीनी, कहूँ फूल राजा हुए बैठा, कहूँ समट भयो संकर कैठा, सगरी सृष्ट दिखाए अचंभव, आजुगाद स्वरूप स्वयंभव, अब रक्षा मेरी तुम करो, सिख उबार असिख संघरो, दुष्ट जिते उठवत तुत पाता, सकल मलेच करो रणघाता, जे सुधजता शरणी परे, तिनके दुष्ट दुखत हुए मरे, पुरख जवन पग परे तहारे, तिनके तुम संकट सब टारे, जो कल को एक बार धिए हैं, ताके काल निकट नह है, रक्षा होए ताहे सब काला, दुष्ट अरिष्ट टरे तत्काला, कृपा दृष्टन जाए निहर हो, ताके ताप तनक मह हर हो, रिद सिद घर मो सब होई, दुष्ट छा छुए सकै न कोई, एक बार जिंत मैं संभारा, काल फांस ते ताहे उबारा, जिन्नर नाम तिहारो कहा, दारद दुष्ट दोख ते रहा, खड़ग केत मैं शरण तिहारी, आप हाथ दल हो उबारी, सर्व ठौर मोह हो सहाई, दुष्ट दोख ते लेहो बचाई, कृपा करी हम पर जग माता, ग्रंथ करा पूर्ण सुभ राता, किलबिक सकल देह को हरता, दुष्ट दोखियन को छय करता, श्री असदुज जब भय दयाला, पूर्ण करा ग्रंथ तत्काला, मन बांशत फल पावे, सोई दुख ना तसै ब्यापत,

ਚੌਪਈ ਸਮ ਸਤਰੈ ਸੈਸ ਭਣੀ ਜੈ ਅਰਧ ਸੈਸ ਫੁਨ ਤੀਨ ਕਹੇ ਜੈ ਭਾਦੋ ਸੁਦੀ ਅਸ਼ਟਮੀ ਰਵਾਰਾ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ ਇਤਿ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ, ਆਪ ਹੱਥ ਦੈ ਰੱਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ। ਮੈਂ ਨਾਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨ ਤਿਨਸੋ ਲਿਵ ਲਾਗੀ ਮੋਰੀ ਪਗ ਇਨਸੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਬ੍ਰਹਮ ਸੋ ਕਹਾ, ਸੋ ਕਹਿ ਜਗ ਮਾਹੇ। ਜੋ ਤਹਿ ਪ੍ਰਭ ਕੋ ਧਿਆਇ ਹੈ, ਅੰਤ ਸੁਰਗ ਕੋ ਜਾਹ ਦੋਹਰਾ। ਹਰ ਹਰ ਜਿੰਦੁਈ ਏਕ ਹੈ, ਬਿਵਿਚਾਰ ਕਿਛੁ ਨਾਹੇ। ਜਲ ਤੇ ਉਪਜ ਤਰੰਗ, ਜਿਉਂ ਜਲ ਹੀ ਬਖੈ ਸਮਾਹ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਏ। ਕਬ ਬਾਚ ਦੋਹਰਾ, ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸੁਰ ਨਾਏ। ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤੜ ਧਿਆ ਹੈ ਸੰਤ, ਅੰਤ ਲੈਂਗੇ ਮੁਕਤ ਫਲ, ਪਾਵੇਂਗੇ ਭਗਵੰਤ ਦੋਹਰਾ। ਤਿੰਨ ਬਿਧਿਅਨ ਕੀ ਕੁਲ ਵਿਖੈ, ਪ੍ਰਗਟੇ ਨਾਨਕ ਰਾਏ। ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ, ਬਾਮਨ ਕੋ ਨਹਿ।

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੀ ਆਈਆਂ, ਸਭ ਦੋਤ

ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ।

ਵਾਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਵੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਧਾਰੋ। ਤਮ ਸੰਸਾਰ ਚਰਨ ਲਗਤਰੀਐ, ਸਭ ਨਾਨਕ ਬ੍ਰਹਮ।

ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ, ਭਉ ਜਲ ਬਖਮ ਅਸਗਾਹੁ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਇ ਨ ਜਾਏ ਜੇ ਆਵੈ ਤੁਧ ਆਏ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇ ਤੀਰਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜਗ ਮਹਿ ਉੱਤਮ।

ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰਾ ਸਾਰ

बाबा काली बाबा फूला सिंह जी महंत जी बाबा फूला सिंह जी।

ਸ਼੍ਰੀ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਜੀ, ਸ਼੍ਰੀ ਮਹਾਰਾਜਾ ਰਣਜੀਤ ਸਿੰਘ ਜੀ, ਸ਼੍ਰੀ ਪੰਜਾਬ ਦੇ।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ। ਪ੍ਰਸ਼ਾਦਾ ਛਕੇ ਗੁਰੂ ਮਹਾਰਾਜ ਦੀਆਂ ਪ੍ਰਸ਼ਾਦਾ ਛਕੇ ਗੁਰੂ ਮਹਾਰਾਜ ਦੀਆਂ ਬੋਲੇ ਸੋਨੇ ਹਾਂ ਬੋਲ।

ਗੁਰੂ ਸਾਹਿਬ ਖੁਸ਼ੀਆਂ

0: ਜਿਨ ਮਾਨੁਸ ਤੇ ਦਿਲ ਤੇ ਕੀਏ ਕਤ ਲਾਗੇ ਵਾਰ ਮਹੱਲਾ ਦੂਜਾ
1: ਜੇ ਸੋਚਣ ਦਾ ਕੋਈ ਸਵਰ ਚੜ ਹਜ਼ਾਰ ਇੱਥੇ ਚਰਨ ਹੁੰਦਿਆ ਗੁਰਬਿੰਦ ਕੋਹਰੰਦਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ।

ਭਵਿੰਦ ਮਨੁਸ ਕੋ ਭਵਿ ਚਲ ਲਖ ਦਰਿਆ ਭਵਿੰਦ ਰੇ ਬੇਗਾਰ ਭਵਿਚ ਦਰਦ ਦੱਬੀ ਪਾਰ ਭਵਿਚ ਨਿਫਰੇ ਸਿਰ ਪਾਰ ਭਵਿਚ ਰਾਜਾ ਧਰਮ ਦੁਆਰ ਭਵਿਚ ਸੂਰਜ ਭਵਿ ਚੰਦ ਕਹੁ ਕੁੰਡ ਚਦਲਾਂਤ ਭਵਿਚ ਸਤਬੁੱਧ ਸੁਰਨਾਥ ਭਵਿਚ ਡਾਣੇ ਆਕਾਸ ਭਵਿ ਜੁਦਮਾ ਬਲਸੂਰ ਭਵਿਚਾ ਬੇਜਾ ਬੈਪੂਰ ਸਗਲਿਆ ਪੋਲੇ।

ਕੋਈ ਨਦਰ ਕਰੇ ਜੇ ਆਪਣੇ ਕਾਰਨ ਜਿਹੜੀ ਸਤਿਗੁਰ ਪਾਇਆ ਇਹੋ ਜਿਹੀ ਬੋਧੀ ਜਨਮ ਭਰਮੀ ਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਣ ਲੋਕ ਸਵਾਇਆ ਸਤਿਗੁਰੂ ਨੇ ਸਭ ਪਾਇਆ ਜਿਨੀ ਵਿੱਚ ਉਹ ਆਪ ਗਵਾਇਆ ਜਿਨ ਸੱਚੋ ਸਚਾਇਆ ਜਿਨ ਸੱਚੋ

ਸਤਿਗੁਰੂਚਾ ਪ੍ਰਖਿਉਨ ਕਰ ਪ੍ਰਗਟ ਸੁਣਾਇਆ। ਸਤਿਗੁਰੂ ਨੇ ਸਦਾ ਮੁਕਤ ਜਿਨ ਵਿੱਚ ਮੋਹ ਚੁਕਾਇਆ, ਉਤਮ ਹੋ ਵਿਚਾਰ ਜੀ ਸੱਚੇ ਸਿਖਤ ਲਾਇਆ, ਜਗ ਜੀਵਨ ਦਾਤਾ ਪਾਇਆ ਜਗ ਜੀਵਨ।

ਹਮ ਸਚਿਆਰ ਕੁੜੇ ਨੂੰ ਪਾਪਨ ਵਿਚਾਰ ਹਮ ਚਨਰ ਸੁਰਗ ਅਵਤਾਰ ਹਮ ਚ ਸਹ ਤੁਰੋਬੈ ਹਮ ਚ ਭਰੀ ਹਮ ਚ ਤੋਬੈ ਹਮ ਜਾਤੀ ਦਿਲ ਸੇ ਖੋਬੈ ਹਮ ਮੂਰਖ ਹਮ ਸਿਆ